ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ,

ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ

ਸਾਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਦਨੋ ਇੰਦ੍ਰ ਇੰਦਰਾਸਨ ਬੈਠੇ ਦੇਵਤ ਆਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀਸੁਰ ਜੁਗ ਜੁਗ ਵੇਦਾਂ।

ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ।

ਕਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ ਰਹਾਉ।

ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦੇਦਾ ਰਹੇ ਨਾ ਚੁੱਕੇ ਭੋਗ।

ਸ੍ਰੀ ਮਹੱਲਾ ਚੌਥਾ। ਹਰ ਕੀ ਜਾਨੂ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਸੋ ਰਹਾਓ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ।

ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ

ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਸ਼ਬਦ ਗਾਵਣੇ ਆਈਆਂ, ਸਭ ਦੋਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਦੁਨੀਆ ਕਹਿ ਨਾਨਕ ਸੁਣ ਹੁਣ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਾਸ ਕੀਤੇ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰਿ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਗੁਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਤਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਣਜਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਲਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਸਵਰਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਾਵਨ ਕਾ ਸਦਕਾ ਸਰਬ ਸੁਖੋਇ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆਇਤ ਦੇਖਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆਂ ਝੰਡੇ ਵੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀਵਾ ਮਤ ਉੱਚੀ ਮਤ ਪਤ ਕਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਹੈ ਮਹਾਰਾਜ ਜੀਓ ਸੰਗਤੀ ਰੂਪ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਦਾ ਰਹਿਰਾ ਸਾਹਿਬ ਦੇ ਜਾਪ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੁਦ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬਿਰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਬਲਜੀਤ ਕੌਰ ਪਰਿਵਾਰ ਵੱਲੋਂ ਨਵੇਂ ਬੱਚੇ ਦੀ ਆਮਦ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵ ਪਰਿਵਾਰਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਬੱਚੇ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਅੰਗ ਸੰਗੋ ਕੇ ਸਹਾਇਤਾ ਕਰਨੀ ਜੀ ਉਹ ਬੀਬੀ ਦਵਿੰਦਰ ਕੌਰ ਸਰਦਾਰ ਅਜਮੇਰ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵਕਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵ ਬੀਬੀ ਪਰਮਜੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਕਰਤ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਘਰ ਵਿੱਚ ਸੁੱਖ ਸ਼ਾਂਤੀ ਦਾਤ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ
ਕਿਰਪਾ ਕਰਨੀ, ਸੇਵਕਾਂ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਏ, ਪ੍ਰਵਾਨ ਹੈ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋਸ਼ ਕਿਆ ਉਹਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਹੀ ਅਕਾਲ ਕੀ, ਤਬੈ ਚਲਾਇਓ ਸਭ ਸਿੱਖਨ ਕੋ।

ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अहनिस सहज सुभाई, दर्शन परसे गुरु के जन्म मरण।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ। ਵਿਖਿਆ ਕਹਿ ਧਨ ਸਦਾ ਦੁਖ ਹੋਏ, ਨਾ ਸਾਥ ਜਾਏ।

0: ਵਾਹਿਗੁਰੂ ਜੀ ਕੀ
1: ਫਤਿਹ। ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦਾ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਧੈ ਰਹਿਰ ਸਾਹਿਬ ਦੇ ਜਾਪ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿੰਨਾ ਵੀ ਹੋ ਸਕੇ ਵੱਧ ਚੜ੍ਹ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਦੂਸਰੀ ਬੇਨਤੀ ਹੈ, 9 ਅਕਤੂਬਰ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਖਾ ਐਂਡ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਆ ਰਹੀ, ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਸਥਾਨ ਤੇ ਮਨਾਈ ਜਾਏਗੀ। 10 ਅਕਤੂਬਰ ਨੂੰ ਜਨਮ ਦਿਨ ਭਾਈ ਤਾਰੂ ਸਿੰਘ ਜੀ ਦਾ ਆ ਰਿਹਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਵਿਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ, ਤੁਸੀਂ ਉਹਦੇ ਵਿਚ ਆਪਣੇ ਬੱਚਿਆਂ ਨੂੰ ਜਾ ਕੇ ਹਿੱਸਾ ਲੈ ਸਕਦੇ ਜੀਓ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ, ਜੋ ਹਰ ਸਾਲ ਇਸ ਪਾਵਨ ਸਥਾਨ ਤੇ ਬੜੀ ਵੱਡੀ ਪੱਧਰ ਤੇ ਸੰਗਤਾਂ ਦੇ ਸਹਿਯੋਗ ਪ੍ਰਬੰਧਕ ਵੀਰਾਂ ਦੇ ਉਦਮ ਸਦਕਾ ਮਨਾਇਆ ਜਾਂਦਾ। 3 ਨਵੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਦਿਹਾੜਾ, ਅਤੇ ਉਸੇ ਦਿਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਆ ਰਿਹਾ, ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 8 ਨਵੰਬਰ ਨੂੰ ਬੰਦੀ ਛੋੜ ਦਿਵਸ ਦੀਵਾਲੀ ਦਾ ਦਿਨ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਸਾਰੇ ਦਿਹਾੜੇ ਜਿਹੜਾ ਅਨਾਊਂਸਮੈਂਟ ਕੀਤੀ ਜਾਂਦੀ ਹੈ, ਜ਼ਰੂਰ ਆਪ ਜੀ ਨੇ ਸਹਿਯੋਗ ਬਖਸ਼ਿਸ਼ ਕਰਨਾ, ਵੱਧ ਤੋਂ ਵੱਧ ਗੁਰੂ ਘਰ ਵਿੱਚ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਹੋਰ ਜਾਣਕਾਰੀ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਮੁੱਖ ਸਕੱਤਰ ਮਾਣਯੋਗ ਸਰਦਾਰ ਰਜਿੰਦਰ ਸਿੰਘ ਜੀ ਮੰਗਲ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਉਹਨਾਂ ਕੋਲ ਹੋਰ ਜਾਣਕਾਰੀ ਲੈ ਸਕਦੇ। ਆਓ, ਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾਂ ਆਰਤੀ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਇਹਨਾਂ ਤੋਂ ਬਾਅਦ ਚੱਲ ਰਹੀ ਲੜੀਵਾਰ ਜਪਜੀ ਸਾਹਿਬ ਦੀ ਇਕੱਠਾ ਕਰਨਗੇ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੁਸ਼ ਦਿਲ। ਅਖੀਰ ਵਿਚ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ, ਉਹਨਾਂ ਵਾਲੇ 8:30 ਵਜੇ ਤੱਕ ਦੀਵਾਨ ਸਜਣਗੇ, ਜਿਨ੍ਹਾਂ ਕੋਲ ਸਮਾਂ ਜ਼ਰੂਰ ਸਤਿਗੁਰਾਂ ਦੀ ਗੋਦ ਵਿਚ ਬੈਠ ਕੇ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਮਹਾਰਾਜ ਰਹਿਮਤਾਂ ਬਖਸ਼ਿਸ਼ਾਂ ਕਰਨ, ਰਿਆਨ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਪਿਟਾਵਾਂ ਅਰਪਣ ਕੀਤੀਆਂ ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ, ਸਭਨਾਂ ਦੀਆਂ ਪਿਟਾਵਾਂ ਦਰ ਤੇ ਪ੍ਰਵਾਨਕਾਂ ਜੀ, ਆਓ ਹੁਣ ਸਮਾਂ ਹੋਇਆ ਕਥਾ ਦਾ। ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੁਸ਼ ਦਿਲ, ਤਿੰਨਾਂ ਪਾਸੋਂ ਜੋ ਲੜੀਵਾਰ ਕਥਾ ਚੱਲ ਰਹੀ ਹੈ ਸ਼ਾਮਾਂ ਦੇ ਦਿਵਾਨੰਦ, ਆਓ ਸਾਰੇ ਮਿਲ ਕੇ ਸ਼ਰਵਣ ਕਰਦੇ ਹਾਂ ਜੀ। ਦਸਰਿਆਂ ਪਾਸੋਂ ਹੋਈਆਂ ਫੁੱਲਾਂ ਦੇ ਖਿਵਾਂ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਪੰਚ ਬੇਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੇ ਅਰ ਬਹੁਤ ਸਤਾਵੇ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਿਕ ਬਹੁ ਭਾਂਤੀ ਛੋਡ ਕਤਹੂ ਨਹੀਂ ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਏ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾ ਬੇਖਾਦੀ ਸਹਿਜ ਸੋਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ

जोर नराज माल मनसो

जुगती छुट संसार जिस हाथ जोर कर वेख सोए नानक उत्तम नीच न कोए जिस

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਪੂਜੀਏ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਸੰਧਿਆ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਏ ਹਜ਼ੂਰੀ ਰਾਗੀ ਜਥੇ ਪਾਸੋਂ ਸ਼ਬਦ ਕੀਰਤਨ ਆਪ ਜੀ ਨੇ ਸਰਵਨ ਕੀਤਾ। ਸ਼ਬਦ ਕੀਰਤਨ ਉਪਰੰਤ ਜੋ ਪਾਕ ਪਵਿੱਤਰ ਪਾਵਨ ਬਚਨਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ, ਇਹ ਪਾਕ ਬਚਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਜਪਜੀ ਸਾਹਿਬ ਵਿੱਚ 33ਵੀਂ ਪੌੜੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 7 ਤੇ ਇਹ ਬਚਨ ਸੁਭਾਇਮਾਨ ਅੰਕਤ ਹਨ। ਆਓ ਗੁਰੂ ਪਿਆਰਿਓ, ਸਭ ਮਿਲ ਕੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਕੁਝ ਸਮੇਂ ਲਈ ਵਿਚਾਰ ਕਰੀਏ। ਜਗਤ ਗੁਰੂ ਬਾਬਾ ਇਸ ਪੌੜੀ ਦੇ ਆਰੰਭ ਵਿੱਚ ਬਚਨ ਕਰਦੇ ਨੇ ਕਿ ਮਨੁੱਖ ਦੇ ਵਸ ਦਰਅਸਲ ਕੁਛ ਵੀ ਨਹੀਂ ਹੈ। ਇਹ ਸਮਝਦਾ ਹੈ ਕਿ ਸਭ ਕੁਝ ਮੇਰੇ ਹੱਥ ਵਿੱਚ ਹੈ, ਮੇਰੇ ਵਸ ਵਿੱਚ ਹੈ। ਫਿਰ ਸਤਿਗੁਰਾਂ ਨੇ ਦਰਸਾਇਆ, ਬੰਦਾ ਇਹ ਵੀ ਕਹਿੰਦਾ ਮੈਂ ਕੀਤਾ, ਮੈਂ ਕਰ ਰਿਹਾ ਤੇ ਮੈਂ ਕਰਾਂਗਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇੱਕ ਬਚਨ ਰਾਹੀਂ ਫਿਰ ਐਸੇ ਮਨੁੱਖ ਨੂੰ ਸਮਝਾਉਂਦੇ ਨੇ ਕਿ ਜਿਹੜਾ ਮਨੁੱਖ ਇਹ ਬੋਲ ਆਖਦਾ ਕਿ ਮੈਂ ਕੁਝ ਕੀਤਾ, ਕੁਛ ਕਰ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਕਰਾਂਗਾ। ਗੁਰੂ ਅਮਰਦਾਸ ਮਹਾਰਾਜ ਨਿਮਰਤਾ ਦੀ ਪੂਰਨ ਤਸਵੀਰ ਸਮਝਾਉਂਦੇ ਇਹੋ ਜਿਹੇ ਮਨੁੱਖ ਨੂੰ, ਭਾਈ ਹਮ ਕੀਆ, ਹਮ ਕਰੇਂਗੇ। ਤੇ ਜਿਹੜਾ ਮਨੁੱਖ ਇਹ ਬੋਲ ਅਕਸਰ ਆਖਦਾ ਸਾਈਂ ਬਚਨ ਕਰਦੇ ਹਮ ਮੂਰਖ ਗਵਾਰ। ਸਾਹਿਬ ਸਮਝਾਉਂਦੇ ਭਾਈ ਕਿਸੇ ਜ਼ਾਹਲ ਮੂਰਖ ਬੰਦੇ ਦੇ ਇਹ ਬੋਲ ਹੋ ਸਕਦੇ ਹਨ, ਉਹ ਹੀ ਕਹਿ ਸਕਦਾ। ਨਿਰੰਕਾਰ ਦੀ ਰਜ਼ਾ ਵਿੱਚ ਰਹਿਣ ਵਾਲਾ, ਗੁਰੂ ਦੇ ਭਾਣੇ ਵਿੱਚ ਰਹਿਣ ਵਾਲਾ ਜਿਹੜਾ ਗੁਰਮੁਖ ਪਿਆਰਾ, ਉਹ ਏਦਾਂ ਨਹੀਂ ਕਹਿੰਦਾ। ਉਹ ਤੇ ਬਾਬਾ ਕਬੀਰ ਜੀ ਦੀ ਤਰ੍ਹਾਂ ਕਹਿੰਦਾ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੈ ਸਰੀਰ, ਮੇਰੇ ਸਰੀਰ ਵਿੱਚ ਪਾਇਆ ਨਹੀਂ, ਤਾਕਤ ਨਹੀਂ, ਸਮਰੱਥਾ ਨਹੀਂ, ਮੇਰੇ ਇਖਤਿਆਰ ਦੀ ਇਹ ਗੱਲ ਹੀ ਹੈ ਨਹੀਂ ਕਿ ਮੈਂ ਕੁਝ ਕਰ ਸਕਾਂ। ਜੋ ਕੁਛ ਵੀ ਹੋ ਰਿਹਾ, ਜੋ ਕੁਝ ਵੀ ਕਰ ਰਿਹਾ, ਉਹ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਆਪ ਹੀ ਕਰ ਰਿਹਾ। ਰੱਬ ਦੀ ਰਜ਼ਾ ਵਿੱਚ ਰਹਿਣ ਵਾਲਿਆਂ ਦੀ ਇਹ ਸੋਚ ਹੈ, ਵਿਚਾਰ ਹੈ। ਤੇ ਜਿਹੜੇ ਰਜ਼ਾ ਵਿੱਚ ਰਹਿਣਾ ਸਿੱਖ ਜਾਂਦੇ, ਗਿਝ ਜਾਂਦੇ, ਉਹਨਾਂ ਬਾਰੇ ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਸਮਝਾਉਂਦੇ ਨੇ। ਆਖਣ ਜੋਰ ਚੁੱਪੈ ਨਹਿ ਜੋਰ। ਆਖਣ ਦਾ ਅਰਥ ਹੈ ਕੁਝ ਬੋਲਣਾ। ਆਮ ਅਸੀਂ ਕਹਿੰਦੇ ਹਾਂ ਭਾਈ
आख तू की कहना चाहुंदा, भाव बोल के सुना तू की चाहुंदा। आखण भाव बोलण विच जोर दा अर्थ करिए ते अनेकां अर्थ ने इहदे, समर्था ताकत शक्ति या फिर इख्तियार भी लफज वरते है विद्वान। मैं की आखां या फिर चुप रहां, मेरे वसों ये सब बाहरा है, मेरे अख्तियार विच नहीं है, मैं कुछ बोला या चुप रहा। वैसे गुरुदेव समझाउंदे भाई मालक ने जुबान दिती ते बोलना चाहिए, मौन नहीं होना चाहिए। जिन्ना चिर इस दुनिया विच रहना हां ओ बोलिए, जेड़ा बोलन दी इजाजत गुरु देवे प्रभु देवे, ओदियां गल्लां ओदी सिफत दे बोल। जिन्ना चिर साहिब समझाउंदे दुनिया विच रहना है, कुछ सुनो कुछ कहो, जब लग दुनिया रही है नानक किछ सुनिए किछ कहिए। पर कह के भी रब दे बंदे रजा विच रहन वाले कहंदे ने कि मैं कुछ भी नहीं किया। जी मैं इस प्रथा सतगुरु समझाउंदे ने कि दुनिया दा सब तो अनजान बंदा ही ओ है जेड़ा रजा विच नहीं, ते रजा तो बिना ही ओ कह रहे है कि मैं जान लिया। ते साहिब समझाउंदे जेड़ा बंदा ए कहे कि मैं जान लिया, मैं जानदा, ओ ही अनजान है। सोई आजान कहे मैं जाना, जेड़ा कहंदा मैं जानदा मैं जान लिया, ओ ही दरअसल साहिब समझाउंदे ए अनजान है, कुछ भी नहीं जान। इसलिए आखण विच ते चुप रहण विच ए बंदे दी मनुख दे कुछ भी इख्तियार समर्था नहीं है। इहदी एक होर बेनती करा इन्हां बचनां नूं विचारन लई। असल विच बंदा ओना ही बोल सकता है जिनी अकाल पुरख ने इनू समझ सोझी ते मत दिती है। धन गुरु रामदास सचे पातशाह महाराज बचन कर दे, हर आपे ही मत देवे स्वामी। स्वामी मालक परमात्मा हर रब, रब जो सब दा स्वामी है मालक है, जेड़ी साडे कोल समझ है सोझी है ना वो आप खुद देंदा है, मत भी वो ही देंदा है। ये समझ सोझी उन्हें दिती है, ते जे समझ उन्हें दिती है ते जिन्नी समझ दिती है हर आपे बोल बुलावै, अंदर बैठा जीवां कोलों आप ही उस मत दी बरकत नाल या मत दे सहायता नाल मनुख दे कोलों बुलाउंदा भी है, उही बोलदा जो करता पुरखे दे कोलों बुलाउंदा। पर इत्थे भी मैं हाथ जोड़ बेनती करा, समझ उना गुरमुख प्यारियां नूं आउंदी जेड़ी जेड़े उहदी रजा विच रहना सिख गए। कि मालका जिन्नी तो मैनू मत दिती मैं ऐसे ही बोल बोल सकदा, क्योंकि मत तो बाहरा मैं बोल किवें कह सकदा, कुछ भी नहीं कह सकदा, कुछ भी नहीं आख सकदा।
ਹੁਣ ਮਨੁੱਖੀ ਜੀਵਨ ਦੀ ਇਹ ਆਦਤ ਬਣ ਚੁੱਕੀ ਹੈ, ਜੇ ਚੁੱਪ ਰਹਿੰਦਾ ਤੇ ਕਹਿੰਦਾ ਮੈਂ ਮੌਨਧਾਰੀ ਹਾਂ, ਤੇ ਜੇ ਕੁਝ ਬੋਲਦਾ ਤੇ ਦੁਨੀਆਂ ਭਰ ਦਾ ਉਲ ਜਲੂਲ ਹੀ ਬੋਲੀ ਜਾਂਦਾ। ਇਹਦੇ ਬਾਰੇ ਵੀ ਸਤਿਗੁਰ ਫਿਰ ਸਮਝਾਉਂਦੇ, ਬਹੁਤਾ ਬੋਲਣ ਚੱਖਣ ਹੋਏ, ਥੋੜਾ ਬੋਲਣਾ ਚਾਹੀਦਾ। ਥੋੜਾ ਬੋਲਣ ਤੋਂ ਮੁਰਾਦ ਇਹ ਹੈ ਕਿ ਚੱਜ ਦਾ ਬੋਲੋ, ਚੰਗਾ ਬੋਲੋ, ਜਬ ਲਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਏ, ਕਿਛ ਗਈ ਹੈ ਕੁਝ ਸੁਣੀਏ ਗੁਰਮੁਖ ਪਿਆਰਿਆਂ ਦੇ ਕੋਲੋਂ ਰੱਬੀ ਸਿਫਤ ਸਲਾਹ ਦੇ ਬੋਲ, ਤੇ ਕੁਝ ਆਪਣੀ ਜ਼ੁਬਾਨ ਤੋਂ ਕਹਿਆ ਕਰੀਏ, ਕਹੀਏ, ਆਖੀਏ, ਬੋਲੀਏ ਤੇ ਕੁਝ ਸੁਣੀਏ। ਮਾਲਕ ਨੇ ਇਹ ਜਿਹੜੇ ਅਸਾਂ ਨੂੰ ਇੰਦਰੇ ਦਿੱਤੇ ਨੇ ਇਹ ਵਰਤਣ ਲਈ ਦਿੱਤੇ ਨੇ, ਕੰਨ ਨੇ ਕੰਨ ਵਰਤਣ ਲਈ ਦਿੱਤੇ ਨੇ, ਇਹਨਾਂ ਨੂੰ ਬੰਦ ਨਹੀਂ ਕਰਨਾ। ਜ਼ੁਬਾਨ ਦਿੱਤੀ ਏ ਇਹਨੂੰ ਬੰਦ ਨਹੀਂ ਰੱਖਣੀ। ਇਸ ਲਈ ਗੁਰਦੇਵ ਬਾਰ ਬਾਰ ਸਮਝਾਉਂਦੇ, ਭਾਈ ਹਾਂ ਝੂਠ ਬੋਲਣਾ ਬੰਦ ਕਰ, ਘਟੀਆ ਬੋਲ ਜਿਹੜੇ ਨਿੰਦਿਆ ਆਦਿਕ ਦੇ ਨੇ ਉਹ ਬੰਦ ਕਰ, ਨਿੰਦਾ ਨਾ ਕਰ ਕਿਸੇ, ਉਧਰੋਂ ਗੁੰਗਾ ਹੋ ਜਾ, ਮਾੜੇ ਬੋਲ ਨਾ ਸੁਣ, ਉਧਰੋਂ ਬਹਿਰਾ ਹੋ ਜਾ। ਬਾਬਾ ਕਬੀਰ ਜੀ ਨੇ ਸੁਝਾਅ ਦਿੱਤਾ ਔਰ ਆਪਣੇ ਤੇ ਟੁਕਾ ਕੇ ਬਚਨ ਕਹੇ, ਕਬੀਰ ਗੁੰਗਾ ਹੋਆ ਬਾਵਰਾ, ਬਹਿਰਾ ਹੁਆ ਕਾਨ, ਪਾਵੋ ਤੇ ਪਿੰਗਲ। ਕਹਿੰਦੇ ਮੈਂ ਪੈਰਾਂ ਤੋਂ ਪਿੰਗਲਾ ਹੋ ਗਿਆ, ਜ਼ੁਬਾਨ ਤੋਂ ਗੁੰਗਾ ਹੋ ਗਿਆ। ਇਹ ਗਹਿਰਾ ਭਾਵ ਇਹ ਹੈ ਕਿ ਉਹ ਗੁੰਗੇ ਨਹੀਂ, ਭਾਵ ਮੈਂ ਨਿੰਦਾ ਅਪਜਸ ਮਾੜੇ ਬੋਲ ਬੋਲਣ ਵੱਲੋਂ ਗੁੰਗਾ ਹੋ ਗਿਆ, ਬਿਲਕੁਲ ਗੁੰਗਾ, ਮਾੜੇ ਨਿੰਦਿਆ ਦੇ ਬੋਲ ਸੁਣਨ ਵੱਲੋਂ ਮੈਂ ਬਹਿਰਾ ਹੋ ਗਿਆ। ਗਲਤ ਰਸਤੇ ਤੇ ਚੱਲਣ ਵਾਲੇ ਪੈਰਾਂ ਵੱਲੋਂ ਮੈਂ ਪਿੰਗਲਾ ਹੋ ਗਿਆ। ਇਹ ਅਸਲ ਵਿੱਚ ਸਹੀ ਅਰਥਾਂ ਵਿੱਚ ਜੋ ਕਾਇਆ ਸਰੀਰ ਇੰਦਰੇ ਰੱਬ ਨੇ ਦਿੱਤੇ ਨੇ, ਇਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਦੀ ਤਰ੍ਹਾਂ ਹਰ ਮਨੁੱਖ ਦਾ ਕਰਤਵ ਬਣਦਾ ਕਿ ਨਿਤ ਨੇਮ ਦੀ ਬਾਣੀ ਧਿਆਨ ਨਾਲ ਪੜ ਕੇ ਇਹਨਾਂ ਨੂੰ ਨਿਤੀ ਸਮਝਾਵੇ। ਜਿਵੇਂ ਰਸਨਾ ਦੇ ਪ੍ਰਤੀ ਗੁਰੂਦੇਵ ਸਮਝਾਉਂਦੇ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਇਹ ਤੈਨੂੰ ਜਿਹੜਾ ਨਿੰਦਿਆ ਦਾ ਚਸਕਾ ਲੱਗ ਗਿਆ ਸਵਾਦਾਂ ਦਾ, ਮਿਠਾਸ ਦਾ, ਪਦਾਰਥਾਂ ਦਾ, ਛੱਡ ਦੇ। ਕਿੰਨੇ ਪਿਆਰ ਨਾਲ ਸਮਝਾਉਂਦੇ, ਫਿਰ ਕੰਨਾਂ ਨੂੰ ਸਮਝਾਉਂਦੇ ਨੇ। ਬੰਦਾ ਬੰਦਿਆਂ ਨਾਲ ਤੇ ਗੱਲਾਂ ਕਰ ਸਕਦਾ, ਆਪਣੇ ਇੰਦਰੀਆਂ ਨਾਲ ਵੀ ਗੁਰਬਾਣੀ ਦੱਸਦੀ ਗੱਲਾਂ ਕਰੋ, ਇਹਨਾਂ ਨੂੰ ਸਮਝਾਓ, ਇਥੋਂ ਤੱਕ ਕਿ ਸਮੁੱਚੇ ਸਰੀਰ ਨੂੰ ਵੀ ਸਮਝਾਇਆ, ਇਹ ਸਰੀਰ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕੀ ਕੀਤਾ ਤੂੰ, ਕੇ ਕਰਮ ਕਮਾਇਆ, ਤੁਧ ਸਰੀਰਾ ਜਾਂ ਤੂੰ ਜਦੋਂ ਦਾ ਤੂੰ ਜਗਤ ਵਿੱਚ ਆਇਆ, ਕੀ ਕੀਤਾ, ਪਰ ਇਹ ਤੇ ਕਹਿ ਰਿਹਾ ਮੈਂ ਕਰ ਰਿਹਾ, ਮੈਂ ਕੀਤਾ, ਬਲਕਿ ਦਮ ਦਾ ਭਰੋਸਾ ਨਹੀਂ, ਅੱਗੇ ਵੀ ਕਹਿੰਦਾ ਮੈਂ ਕਰਾਂਗਾ, ਜੋ ਕਰਨਾ ਉਹ ਨਹੀਂ ਕੀਤਾ, ਜੋ ਇਹਨੂੰ ਕਰਨਾ ਚਾਹੀਦਾ ਸੀ ਕਰਨੋ ਹੋਤੋ ਸੋ ਨਾ ਕੀਓ, ਉਹਦੇ ਕੀਤਾ ਹੀ ਨੇ ਜੋ ਕਰਨਾ ਸੀ, ਜੋ ਨਹੀਂ ਸੀ ਕਰਨਾ ਉਹ ਵੀ ਕਰਕੇ ਕਹਿੰਦਾ ਮੈਂ ਕੀਤਾ ਕਰ ਰਿਹਾ ਤੇ ਕਰਾਂਗਾ, ਦਾਵਾ ਤੇ। ਮੇਰੇ ਗੁਰੂਦੇਵ ਸਮਝਾਉਂਦੇ ਕਿੰਨੇ ਪਿਆਰ ਨਾਲ ਕੰਨਾਂ ਨੂੰ ਵੀ, ਇਹ ਸਰਵਨੋ ਮੇਰੇ ਹੋ,
हे मेरे कन्नो सच्चे सुनने नू पठाई, सच्चे सुनने नू पठाई। तो नू रब ने ना सच सुनन लई भेजी है, हुन लगे ते अपने शरीर नाल ने, पर गुरु अमरदास सच्चे पातशाह वचन कर दे तुहानू भी जिवें मैं आया इसे तरह तुहानू भी शरीर नाल ला के करते ने भेजिया ते तुहाडी एक ड्यूटी लाई है, तुसी सच सुनो। ये हुन मनुख ने देखना है ना कि दिन भर किन्ना कु सच सुनदा है, ते सारा दिन ही झूठियां गल्लां जुबान नल करदे, ते झूठ ते निंदे आई सारा दिन सुनदे। किते सतसंग विच बैठना होवे सत सुनन लई इहदे कोल वक्त नहीं है, पर निंदा किसे दी सुननी होवे ते कदे घड़ी नहीं देखदा, समा नहीं देखदा। असल विच गुरुदेव प्यार ना समझाउंदे भाई, कन्ना नू क्या करो तुसी भी जा सिखारे गुरु अमरदास, ए सर्वनो मेरे ओ सच्चे सुनने नू पठाए, सच्चे सुनने नू पठ, डबल रिपीट कीता है, भुल ना जायो सच सुनना, झूठ नाल ना जुड़ो सच नाल जुड़ो।

ब्रह्म परमेश्वर करते ने ला के भेजे। फिर दोहरांदे किस लिए भेजे, ड्यूटी की सुनो सत बाणी। आ जिहड़ी बाणी है सत है, इहनू सुनो कन्ना नाल सत्संग विच बैठ के। सतगुरां ने कन्ना दी परिभाषा जिहड़ी है जगत नू समझाई है, लेकिन गल इत्थे आखण बोलण ते चुप रहण दी वी ने, रजा दी वी है। जिहड़े रब दे रजा विच रहिंदे ने उह बहुत थोड़ा बोलदे ने, बहुत घट बोलदे ने, फालतू नहीं बोलते, कम दी ही गल सुनदे ते कम दी गल ही करदे। सतगुरु आज समझाउंदे बोलण विच ते चुप रहण दे विच असां दा कोई भी इख्तियार नहीं है, इख्तियार नहीं है, समर्था नहीं है। असल विच भावें असी उहदी रजा विच हां ते भावें नहीं, अंदर बैठा ही वह बोलाउंदा है, अंदर बैठा करता। दूजा वचन, जोर ना मंगण देन ना जोर। मंगण विच भी ते देन विच भी असी साडे इख्तियार दी गल, समर्था तो बाहरी गल है, पर असी ते मंगदे भी कहने आ मैं मंग रहे हां ते देने आ ते मैं दिता। ये ते साडे नाल जुड़िया होया। असल विच गुरबाणी इना दोनों ही विचारां नूं दृढ़ कराउंदी है। जिवें सतगुरु गुरु नानक साहब एक बचन कर देन कि मंगना जेड़ा ओ की चाहिए, मंगना ता सच एक, की मंगिए एको सच मंगो, जिस तुस देवे आप। सच मंगया करो जिन्हों तुट के सतगुरु आप खुद तेरी झोली च पाउणगे। पर असी सत नहीं मंगदे, असी की मंगदे हैं, असी ते दुखां सिर दुख ही मंगी जा रहे कि सत छड के जो मंगदे आना, वेण तुद होर जे मंगना सिर दुखां के। सच ते रब मंगण दी बजाए, उन्हों मंगण दी बजाए असी झूठ मंग रहे हैं, सिर दर्दी मंग रहे हैं, ते सिर दर्दी मंग के कदे सुख नहीं आएगा, क्योंकि मंगण दा भी सलीका साडे कोल सही नहीं। इसलिए गुरुदेव बड़ी दूर अंदेशी नाल बचन कर दे के मंगण ते देन। हुण देना जेड़ा गुरु के प्यारे हो, ए भी बचन है गुरु नानक साहब दा, नदर उपठी जे करे सुल्ताना काओ कराए। जे पट्ठी नजर हो जाए ना मालिक दी, तो बादशाह नूं भी घा खोतरन वाला घाई बना दिंदा, तो भी साहस करदा कोई गल नहीं, राज भाग चला गया तो कोई गल नहीं, मैं घा खोद के वेच के पेट भर लांगा। तो जदों नजर ही उहदी पट्ठी है तो फिर उहदा घा भी कोई खरीददा ही नहीं, फिर मजबूर हो जाता है साई बचन कर दे भीख मंगण ते, कि मैं दर दर ते भीख मंग लावांगा। ते मालक दे नजर जेड़ी है उहदे विच इन्नी ताकत है प्यारे, हो जेड़े घर ते जाके सवाली बनदा दर अंदर जाके,
ਮਾਲਕ ਉਹਨਾਂ ਦਾ ਮਨ ਪ੍ਰੇਰ ਦਿੰਦਾ, ਮੋੜ ਦਿੰਦਾ, ਉਥੋਂ ਇਹਨੂੰ ਧੱਕਾ ਤੇ ਪੈਂਦਾ, ਭੀਖ ਨਹੀਂ ਮਿਲਦੀ, ਮੰਗਿਆਂ ਭੀਖ ਵੀ ਨਹੀਂ ਮਿਲਦੀ। ਇਸ ਲਈ ਯਾਦ ਰੱਖਣਾ, ਸੱਚ ਮੰਗਣਾ ਕੀ ਏ, ਮਾਲਕ ਦੀ ਸਵੱਲੀ ਨਿਗਾਹ ਮੰਗਿਆ ਕਰੋ, ਕਿਰਪਾ ਦ੍ਰਿਸ਼ਟੀ ਕਰੋ ਮਾਲਕ। ਜੇ ਉਹਨੇ ਵੱਠੀ ਨਦਰ ਕਰ ਦਿੱਤੀ, ਮਾੜੀ ਕਰਨੀ ਕਰਤੂਤ ਜੋ ਕਰਦੇ ਆ ਉਹਨੂੰ ਦੇਖ ਕੇ, ਨਦਰੋ ਪੱਠੀ ਜੇ ਕਰੇ ਸੁਲਤਾਨ, ਘਾ ਕਰਾਈਂਦਾ ਦਰ ਮੰਗਣ, ਭਿੱਖ ਵੀ ਨਹੀਂ ਪੈਂਦੀ, ਭੀਖ ਵੀ ਨਹੀਂ ਕੋਈ ਦਿੰਦਾ। ਇਸ ਲਈ ਗੁਰੂਦੇਵ ਦੂਰ ਅੰਦੇਸ਼ੀ ਨਾਲ ਬਚਨ ਕਰਦੇ, ਮੰਗਣਾ ਤੇ ਦੇਣਾ ਇਹਦੇ ਵਿੱਚ ਵੀ ਤੇਰਾ ਬੰਦਿਆ ਕੋਈ ਜ਼ੋਰ ਭਾਵ ਤੇਰੀ ਸਮਰੱਥਾ ਕੰਮ ਨਹੀਂ ਆਉਂਦੀ। ਭਾਵੇਂ ਮੰਗਣਾ ਹੋਵੇ ਤੇ ਭਾਵੇਂ ਦੇਣਾ ਹੋਵੇ। ਅਸਲ ਵਿੱਚ ਫਿਰ ਮੈਂ ਬੇਨਤੀ ਕਰਾਂ ਪਿਆਰਿਓ, ਇਹ ਵਿਚਾਰਾਂ ਉਦੋਂ ਹੀ ਜੀਵਨ ਵਿੱਚ ਆਉਂਦੀਆਂ ਨੇ ਜਦੋਂ ਬੰਦਾ ਗੁਰੂ ਦੀ ਸ਼ਰਨ ਪੈ ਕੇ ਮਾਲਕ ਦੀ ਰਜ਼ਾ ਵਿੱਚ ਜਿਉਣਾ ਸਿੱਖ ਜਾਂਦਾ, ਇਹ ਉਦੋਂ ਜੀਵਨ ਬਣਦਾ। ਤੀਜਾ ਬਚਨ ਸਤਿਗੁਰੂ ਪੌੜੀ ਵਿੱਚ ਉਚਾਰਨ ਕਰਦੇ, ਜੋਰ ਨਾ ਜੀਵਨ ਮਰਨ ਨਹਿ ਜੋਤ। ਹੁਣ ਬੰਦਾ ਇੰਨਾ ਸਮਝ ਕੇ ਵੀ ਕਹਿੰਦਾ, ਚਲੋ ਜੇ ਜਿਉਣ ਤੇ ਮੇਰਾ ਜ਼ੋਰ ਨਹੀਂ, ਮੈਂ ਮਰ ਤੇ ਸਕਦਾ ਨਾ, ਟਲਦਾ ਨਹੀਂ ਮਨੁੱਖ, ਉਹ ਕਹਿੰਦਾ ਮੈਂ ਮਰ ਸਕਦਾ। ਪਰ ਗੁਰੂ ਸਾਹਿਬ ਬਚਨ ਕਰਦੇ, ਤੇਰੇ ਅਖਤਿਆਰ ਵਿੱਚ ਤੇਰੀ ਸਮਰੱਥਾ ਹੀ ਨਹੀਂ ਕਿ ਤੂੰ ਮਰ ਸਕੇ। ਮਰਨ ਦੇ ਲਈ ਇਹ ਜਿਹੜਾ ਸਬੱਬ ਢੂੰਡਦਾ ਨਾ, ਕਰਮ ਕੋਈ ਕਰਦਾ ਆਤਮ ਹੱਤਿਆ ਕਰਨ ਲਈ, ਇਹਦੇ ਸਰੀਰ ਦੀਆਂ ਹੱਡੀਆਂ ਟੁੱਟ ਜਾਂਦੀਆਂ, ਮਰਦਾ ਨਹੀਂ ਹੈ, ਹੋਰ ਦੁਖੀ ਹੁੰਦਾ ਸਭ, ਕਿਉਂਕਿ ਪਰਮਾਤਮਾ ਦੇ ਹੁਕਮ ਵਿੱਚ ਹੈ ਪਿਆਰਿਓ, ਜਨਮ ਵੀ ਤੇ ਮੌਤ ਵੀ। ਮੈਂ ਪਿੱਛੇ ਬੇਨਤੀ ਕੀਤੀ ਹੈ, ਜੀਵਨ ਉਹਨੇ ਦਿੱਤਾ ਹੈ, ਉਹਦਾ ਹੁਕਮ ਹੋਇਆ ਤਾਂ ਜੀਵਨ ਮਿਲਿਆ, ਤੇ ਜਿਹੜੀ ਮ੍ਰਿਤੂ ਉਹਦੇ ਹੁਕਮ ਤੋਂ ਬਿਨਾ ਨਹੀਂ ਆ ਸਕਦੀ। ਮਨੁੱਖ ਦੇ ਕੋਲ ਸਮਰੱਥਾ ਨਹੀਂ ਹੈ ਜੀਉ ਸਕੇ, ਇਹਨਾਂ ਤਾਣ ਤਾਕਤ ਨਹੀਂ ਕਿ ਆਪਣੀ ਤਾਕਤ ਦੇ ਬਲ ਨਾਲ ਇਹ ਜੀਉ ਸਕੇ, ਇਹਦੇ ਇਖਤਿਆਰ ਦੀ ਗੱਲ ਨਹੀਂ ਹੈ। ਤੇ ਜੇ ਜੀਉ ਨਹੀਂ ਸਕਦਾ ਤੇ ਇਹ ਸਾਹਿਬ ਗੁਰੂ ਨਾਨਕ ਸਾਹਿਬ ਬਚਨ ਕਰਦੇ ਤਾਂ ਮਰ ਵੀ ਨਹੀਂ ਸਕਦਾ, ਕਿਉਂਕਿ ਜੰਮਣ ਮਰਨਾ ਹੁਕਮ ਹੈ, ਭਾਣੇ ਆਉਣਾ ਜਾਣਾ ਜਿਹੜਾ ਉਹਦੇ ਭਾਣੇ ਵਿੱਚ ਹੈ। ਜਦੋਂ ਉਹਨੇ ਜਿੰਦ ਕੱਢਣੀ ਹੈ ਉਦੋਂ ਹੀ ਨਿਕਲਣੀ ਹੈ, ਵਰਨਾ ਸੇਜਾਸਨੀ ਸੇਜਾ ਤੇ ਪਿਆਈ ਰੜਾਈ ਜਾਂਦਾ, ਵਿਲਕੀ ਜਾਂਦਾ, ਦੁੱਖ ਭੋਗੀ ਜਾਂਦਾ। ਲੇਕਿਨ ਮੇਰੇ ਗੁਰੂਦੇਵ ਅੱਜ ਬੜੇ ਗਹਿਰੇ ਤਲ ਨਾਲ ਸਮਝਾਉਂਦੇ ਨੇ ਕਿ ਜੋਰ ਨਾ ਜੀਵਨ ਮਰਨ ਨਾ ਜੋਰ। ਸਮਝ ਲੈ ਬੰਦਿਆ, ਇਹਨਾਂ ਦੋਨਾਂ ਹੀ ਗੱਲਾਂ ਤੇ ਤੇਰਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜੋਰ ਨਹੀਂ ਚੱਲਦਾ, ਤੇਰੀ ਸਮਰੱਥਾ ਤੋਂ ਇਹ ਬਾਹਰੀ ਵਿਚਾਰ। ਜੋਰ ਨਾ ਰਾਜ ਮਾਲ ਮਨ ਸੋਰ, ਰਾਜ ਤੇ ਮਾਲ, ਰਾਜ ਵਿੱਚ ਤੇ ਮਾਲ ਵਿੱਚ, ਮਨ ਵਿੱਚ ਕੀ ਹੈ ਸ਼ੋਰ, ਕਾਹਦਾ ਸ਼ੋਰ ਹੈ, ਫੂੰ ਫਾਂ ਐਵੇਂ, ਮਾਲ ਆ ਗਿਆ ਤਾਂ, ਰਾਜ ਆ ਗਿਆ ਤਾਂ। ਇਹ ਰਾਜ ਭਾਗ ਵੀ ਜਿਹੜਾ ਗੁਰੂ ਕੇ ਪਿਆਰਿਓ, ਕੋਈ ਬੰਦਾ ਕਹੇ ਮੈਂ ਦਿਨ ਰਾਤ ਜਾ ਕੇ ਮਿਹਨਤ ਕੀਤੀ ਹੈ ਤਾਂ ਇਹ ਗੱਦੀ ਮਿਲੀ, ਤਖਤ ਮਿਲੇ, ਪਾਤਸ਼ਾਹੀ ਮਿਲੀ, ਰਾਜ ਮਿਲੇ। ਸਤਿਗੁਰਾਂ ਨੇ ਇਹ ਵੀ ਬਚਨ ਕੀਤਾ,
ਭਈ ਬੰਦੇ ਆ ਜਿਹੜੀ ਗੱਲ ਤੂੰ ਕਰ ਰਿਹਾ ਨਾ ਭੱਜ ਦੌੜ ਦੀ, ਤੇਰੇ ਵਰਗੇ ਕਈਆਂ ਨੇ ਛਾਲਾਂ ਮਾਰੀਆਂ ਨੇ। ਸਭਨੀ ਛਾਲਾਂ ਕਰਤਾ ਕਰੇ ਸੋ ਹੋਏ, ਹੁੰਦਾ ਉਹ ਹੈ ਜੋ ਕਰਤੇ ਨੂੰ ਮਨਜ਼ੂਰ ਹੈ। ਬਹੁਤੇ ਲੋਕ ਭੱਜ ਦੌੜ ਕਰਦੇ ਨੇ ਰਾਜ ਹਾਸਲ ਕਰਨ ਲਈ, ਪਰ ਮਾਲਕ ਨੇ ਜਿਹਨੂੰ ਦੇਣਾ ਨਾ ਉਹਨੂੰ ਹੀ ਦਿੰਦਾ, ਉਹਨੂੰ ਹੀ ਦਿੰਦਾ। ਕਰਤਾ ਜੋ ਕਰਦਾ ਉਹਨੂੰ ਪ੍ਰਾਪਤ ਹੁੰਦਾ, ਮਾਲ ਵੀ ਤੇ ਰਾਜ ਵੀ। ਇਹ ਭਾਗਾਂ ਦਾ ਕਿਸਮਤ ਦਾ, ਮਾਲਕ ਨੇ ਜਿਹਨੂੰ ਦੇਣਾ ਉਹਨੂੰ ਹੀ ਮਿਲਣਾ। ਮਨੁੱਖੀ ਯਤਨ ਨਾਲ, ਮਨੁੱਖੀ ਤਾਕਤ ਨਾਲ ਬੰਦਾ ਸਮਝਦਾ ਮੈਂ ਸਭ ਕੁਝ ਪਾਲਿਆ, ਇਹ ਮਨੁੱਖ ਦੀ ਸੋਚ ਬੇਅਰਥ ਹੈ। ਅਸਲ ਵਿੱਚ ਮਾਲਕ ਦਿੰਦਾ ਤਾਂ ਹੀ ਕੋਈ ਮਾਲਦਾਰ ਬਣਦਾ ਤੇ ਰਾਜ ਬਣ, ਰਾਜ ਉਹਨੂੰ ਪ੍ਰਾਪਤ ਹੁੰਦਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰੇ ਨੇ, ਜੋਰ ਨ ਰਾਜ ਮਾਲ ਮਨ ਸ਼ੋਰ। ਐਵੇਂ ਜੇ ਮਿਲ ਵੀ ਗਿਆ ਤੇ ਫਿਰ ਵੀ ਅੰਦਰ ਮਨ ਦੇ ਸ਼ੋਰ ਹੀ ਹੈ, ਰੌਲਾ ਹੀ ਹੈ, ਸ਼ਾਂਤੀ ਨਹੀਂ। ਕਿਸੇ ਦਾਨੇ ਸੱਜਣ ਨੇ ਇਹ ਗੱਲ ਕਹੀ ਹੈ ਕਿ ਮਾਲਕ ਰਾਜ ਬਾਗ ਅਕਸਰ ਉਹਨੂੰ ਹੀ ਦਿੰਦਾ ਜਿਹਨੇ ਤਪ ਕੀਤਾ ਹੋਵੇ। ਤਪੋਂ ਰਾਜ ਮਿਲਦਾ, ਤੇ ਜਦੋਂ ਰਾਜ ਮਿਲ ਜਾਏ ਫਿਰ ਬੰਦਾ ਦੇਵਨ ਵਾਲੇ ਨੂੰ ਵਿਸਾਰ ਦਿੰਦਾ, ਐਸ਼ਵਰਸ਼ ਦੇ ਵਿੱਚ ਭੁੱਲ ਜਾਂਦਾ, ਤੇ ਫਿਰ ਰਾਜ ਤੋਂ ਬਾਅਦ ਕੀ ਮਿਲਦਾ ਜੀ? ਨਰਕ, ਦੁੱਖ ਮਿਲਦਾ, ਬਹੁਤ ਦੁੱਖ ਮਿਲਦਾ। ਪਰ ਰਜ਼ਾ ਵਿੱਚ ਰਹਿਣ ਵਾਲੇ ਜਿਹੜੇ ਰੱਬ ਦੇ ਬੰਦੇ ਨੇ ਉਹਨਾਂ ਦੀ ਇਹ ਸੋਚ ਹੈ, ਇਹ ਵਿਚਾਰ ਹੈ ਕਿ ਇਹਦੇ ਵਿੱਚ ਮਨੁੱਖ ਦਾ ਤਾਣ ਤੇ ਸਮਰੱਥਾ ਜਿਹੜੀ ਹੈ ਨਾ, ਉਹ ਨਹੀਂ ਕਿਸੇ ਕੰਮ ਆਉਂਦੀ। ਇਹ ਜਿਹਨੂੰ ਜੋ ਦੇਣਾ ਉਹ ਮਾਲਕ ਦੀ ਆਪਣੀ ਮੌਜ ਹੈ, ਉਹਦੀ ਮੌਜ ਹੈ। ਜੋਰ ਨ ਰਾਜ ਮਾਲ ਮਨ ਸ਼ੋਰ, ਜੋਰ ਨ ਸੁਰਤੀ ਗਿਆਨ ਵਿਚਾਰ। ਆਪਣੀ ਤਾਕਤ ਨਾਲ ਸੁਰਤ ਸੁੱਤੀ ਨੂੰ ਕੋਈ ਜਗਾ ਨਹੀਂ ਸਕਦਾ। ਇੰਦਰੇ ਜਿਹੜੇ ਨੇ ਨਾ, ਇਹਨਾਂ ਬਾਰੇ ਗੁਰੂਦੇਵ ਬਚਨ ਕਰਦੇ, ਸਭ ਸੁੱਤੇ ਪਏ ਤੇ ਜੀਵਨ ਲੁੱਟਿਆ ਜਾ ਰਿਹਾ। ਵਿਕਾਰ ਜੀਵਨ ਨੂੰ, ਜ਼ਿੰਦਗੀ ਨੂੰ ਦੋਨੇ ਹੱਥੀਂ ਲੁੱਟੀ ਜਾ ਰਿਹਾ, ਕਿਉਂਕਿ ਇੰਦਰੇ ਸਾਰੇ ਹੀ ਸੁੱਤੇ ਪਏ। ਕਿਵੇਂ ਤੇ ਕਿਹੜੀ ਨੀਂਦ? ਇਹ ਨੀਂਦ ਵੀ ਉਹ ਹੈ ਪਿਆਰਿਓ, ਜਿਹੜੇ ਜਾਗਦੇ ਨੇ ਉਹ ਵੀ ਸੁੱਤੇ ਹੋਏ ਨੇ, ਗੁਰੂ ਸਾਹਿਬਾਨ ਦੇ ਕਥਨ ਬਚਨਾਂ ਮੁਤਾਬਕ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਪਰ ਦ੍ਰਿਸ਼ਟ ਦ੍ਰਿਸ਼ਟੀ ਦੇ ਨਾਲ ਜਦੋਂ ਇਹ ਪਰਾਇਆ ਸੁੰਦਰ ਸਰੂਪ ਦੇਖਦਾ ਤੇ ਅੰਦਰ ਇਹਦੇ ਵਿਕਾਰ ਪੈਦਾ ਹੁੰਦਾ, ਇਹ ਅੱਖਾਂ ਦੀ ਨੀਂਦ ਹੈ। ਅੱਖਾਂ ਵੇਖ ਵੇਖ ਕੇ ਪਰਤ੍ਰਿਆ ਰੂਪ ਨਾ ਪੇਖੇ ਨੇਤਰ, ਗੁਰੂ ਨੇ ਹੁਕਮ ਕੀਤਾ ਸੀ ਕਿ ਪੁੱਤਰਾ ਮਿੱਤਰਾ ਇਹਦੇ ਤੋਂ ਬਚਣਾ ਹੀ, ਤੇ ਅੱਖਾਂ ਨਾਲ ਪਰਾਏ ਤਨ ਨੂੰ ਦੇਖ ਕੇ ਵਿਕਾਰੀ ਨਾ ਹੋ ਜਾਈ, ਨਾ ਦੇਖੀ, ਪਰਤ੍ਰਿਆ ਰੂਪ ਨਾ ਪੇਖੇ, ਵਿਕਾਰ ਦੀ ਦ੍ਰਿਸ਼ਟੀ ਨਜ਼ਰ ਨਾਲ ਨਾ ਦੇਖੀ। ਲੇਕਿਨ ਵਿਕਾਰ ਦੀ ਦ੍ਰਿਸ਼ਟੀ ਨਾਲ ਦੇਖ ਕੇ ਪਰਾਏ ਤਨ ਨੂੰ ਇਹ ਸੁੱਤਾ ਪਿਆ, ਅੱਖਾਂ ਖੁੱਲੀਆਂ ਵੀ ਇਹਦੀਆਂ ਬੰਦ ਹੀ ਨੇ, ਸੁੱਤੀਆਂ ਪਈਆਂ ਵਿਕਾਰ ਵਿੱਚ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਨ ਸੋਏ, ਕੰਨ ਵੀ ਸੁੱਤੇ ਪਏ ਨੇ, ਸੁਣ ਨਿੰਦ ਵਿਚਾਰ, ਨਿੰਦਿਆ ਵਾਲੀਆਂ ਗੱਲਾਂ ਵਿਚਾਰਾਂ ਸੁਣ ਸੁਣ ਕੇ ਇਹਦੇ ਕੰਨ ਵੀ ਸੁੱਤੇ ਪਏ।
ਰਸਨਾ ਸੋਈ, ਜ਼ੁਬਾਨ ਤੇ ਬੋਲ ਰਹੀ ਹੈ, ਗੱਲਾਂ ਕਰ ਰਹੀ ਹੈ, ਪਰ ਸਾਈਂ ਬਚਨ ਕਰਦੇ ਸੁੱਤੀ ਪਈ। ਕਾਹਦੇ ਵਿੱਚ? ਜਗਤ ਦੇ ਪਦਾਰਥਾਂ ਦੇ ਸਵਾਦ ਵਿੱਚ, ਲੋਭ ਵਿੱਚ, ਮਿੱਠੇ ਮਿੱਠੇ ਪਦਾਰਥਾਂ ਦੇ ਸਵਾਦ ਦੇ ਵਿੱਚ ਇਹ ਵੀ ਸੁੱਤੀ ਪਈ। ਰਸਨਾ ਸੋਈ, ਲੋਭ ਮਿੱਠੇ ਸਾਧ। ਹੁਣ ਜਿਹੜਾ ਸਾਰੇ ਸਰੀਰ ਨੂੰ ਚਲਾਉਣ ਵਾਲਾ ਹੈ ਨਾ, ਮੁਖੀ ਨਾਇਕ ਹੀਰੋ, ਉਹ ਵੀ ਸੁੱਤਾ ਪਿਆ। ਮਨ ਸੋਇਆ ਮਾਇਆ ਬਿਸਮਾਤ, ਬਿਸਮਾਤ ਦਾ ਮਤਲਬ ਹੈ ਹੈਰਾਨ ਕੋਨਾ ਚਰਚ। ਲੇਕਿਨ ਮਾਇਆ ਦੇ ਚਸਕੇ ਦੇ ਵਿੱਚ ਇਹ ਵੀ ਸੁੱਤਾ ਪਿਆ, ਬਿਲਕੁਲ ਸੁੱਤਾ ਪਿਆ। ਬੈਠਾ ਸਤਸੰਗ ਵਿੱਚ ਹੈ ਪਰ ਮਨ ਸੁੱਤਾ, ਕੰਨ ਸੁੱਤੇ, ਜ਼ੁਬਾਨ ਸੁੱਤੀ, ਅੱਖਾਂ ਸੁੱਤੀਆਂ। ਮੰਨੇਗਾ ਕੌਣ? ਮਨੁੱਖ ਮੰਨਣ ਨੂੰ ਤਿਆਰ ਨਹੀਂ। ਉਹ ਕਹਿ ਰਿਹਾ ਕਿ ਮੇਰੀਆਂ ਤੇ ਅੱਖਾਂ ਖੁੱਲੀਆਂ ਨੇ, ਨਹੀਂ ਸੁੱਤਾ, ਕੰਨ ਮੇਰੇ ਖੁੱਲੇ ਨੇ, ਮੈਂ ਸੁਣ ਰਿਹਾ ਗੁਰੂ ਸਾਹਿਬ ਕੀ ਗੱਲ ਕਰ ਰਹੇ ਨੇ। ਇਹੀ ਕਾਰਨ ਹੈ ਕਿ ਅਸੀਂ ਸੁਣ ਰਹੇ ਹਾਂ ਲੇਕਿਨ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਗੁਰੂ ਸਾਹਿਬ ਕਹਿ ਕੀ ਰਹੇ ਨੇ। ਸੁੱਤੇ ਹੋਏ ਸੀ। ਜਿਵੇਂ ਸ੍ਰੀ ਅਖੰਡ ਪਾਠ ਆਰੰਭ ਹੋਵੇ ਤੇ ਕਈ ਵਾਰੀ ਉੱਥੇ ਆਪਾਂ ਦੇਖਦੇ ਹਾਂ ਸੱਜਣ ਜਿਨ੍ਹਾਂ ਨੇ ਕੀ ਲਫ਼ਜ਼ ਵਰਤਾ, ਮੈਂ ਸੁਣਨਾ ਸੀ ਬੈਠ ਕੇ, ਉਹ ਕੋਲ ਹੀ ਸੌਂ ਜਾਂਦੇ ਨੇ। ਰਾਤ ਭਰ ਗੁਰੂ ਕੇ ਪਾਠੀ ਸਿੰਘਾਂ ਨੇ ਕੀ ਬਾਣੀ ਪੜ੍ਹੀ ਹੈ, ਉਹਨੇ ਸੁੱਤਾ ਹੈ ਨਾ, ਭਾਵੇਂ ਬੋਲ ਕੇ ਪੜ੍ਹੀ ਜਾ ਰਹੀ ਹੈ, ਉਹਨੇ ਸੁਣ ਕੇ ਵੀ ਕੁਛ ਨਹੀਂ ਸੁਣਿਆ, ਕਿਉਂਕਿ ਕੰਨ ਕੀ ਸਰੀਰ ਹੀ ਸਾਰਾ ਉਹਦਾ ਸੁੱਤਾ ਹੋਇਆ, ਬਿਲਕੁਲ ਸੁੱਤਾ, ਕੋਈ ਪਤਾ ਨਹੀਂ ਉਹਨੂੰ ਕੀ ਪੜੇ। ਪਰ ਬੈਠਾ ਆਇਆ, ਡਿਊਟੀ ਉਹਦੀ ਇਹ ਹੈ ਕਿ ਇੱਥੇ ਬੈਠ ਕੇ ਸੁਣਨਾ, ਪਰ ਉਹਦੇ ਸੁੱਤਾ ਪਿਆ, ਕੀ ਸੁਣਿਆ ਉਹਨੇ? ਮਨ ਸੋਇਆ ਮਾਇਆ ਬਿਸਮਾਤ, ਮਾਇਆ ਦੇ ਅਚਰਜ ਕੌਤਕਾਂ ਦੇ ਵਿੱਚ ਇਹ ਵੀ ਸੁੱਤਾ ਬਲਕਿ ਸਾਈ ਬਚਨ ਕਰਦੇ ਆ। ਸਰੀਰ ਰੂਪੀ ਘਰ ਵਿੱਚ ਕੋਈ ਵਿਰਲਾ ਜਿਹੜਾ ਜਾਗਦਾ, ਸਭ ਸੁੱਤੇ ਪਏ ਨੇ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਕੋਈ ਵਿਰਲਾ ਹੈ, ਕਰੋੜਾਂ ਵਿੱਚੋਂ ਇੱਕ ਹੋਏਗਾ, ਵਰਨਾ ਸਾਰੇ ਸੁੱਤੇ ਪਏ ਨੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਪਾ ਕਰੇ ਨੇ ਔਰ ਦੱਸ ਰਹੇ ਨੇ ਭਾਈ, ਜੋਰ ਨਾ ਸੁਰਤੀ। ਇਹ ਸਰੀਰ ਦੀ ਜਿਹੜੀ ਸਮਰੱਥ ਹੈ ਨਾ, ਇਹਦੇ ਨਾਲ ਸੁੱਤੀ ਸੁਰਤੀ ਨੂੰ ਅਸੀਂ ਜਗਾ ਨਹੀਂ ਸਕਦੇ। ਤੇ ਮੈਂ ਅਕਸਰ ਬੇਨਤੀ ਕਰਦਾ ਪਿਆਰਿਓ, ਸ਼ਬਦ ਨਾਲ ਸੁਰਤ ਜੁੜੇਗੀ ਤਾਂ ਹੀ ਅਸੀਂ ਗੁਰੂ ਦੀ ਵਿਚਾਰ ਨੂੰ ਸਮਝ ਸਕਾਂਗੇ। ਇਹ ਮਾਰਗ ਸੁਰਤੀ ਦਾ, ਸਰੀਰ ਦਾ ਨਹੀਂ। ਸੁਰਤ ਕਰਕੇ ਸ਼ਬਦ ਨਾਲ ਜੁੜਨਾ ਸੀ, ਤਾਂ ਗੁਰੂ ਦੇ ਬਚਨ ਸਾਡੀ ਸਮਝ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਲੈ ਕੇ ਅਸੀਂ ਸ਼ਿਸ਼ ਤੇ ਸਿੱਖ ਬਣਨਾ ਸੀ। ਸੁਰਤ ਤੇ ਸੁੱਤੀ ਪਈ ਔਰ ਅਸੀਂ ਉੱਥੇ ਦੇ ਉੱਥੇ ਹੀ ਹਾਂ। ਮੇਰੇ ਸਤਿਗੁਰੂ ਸਮਝਾਉਂਦੇ, ਸਰੀਰ ਵਿੱਚ ਇਹ ਸਮਰੱਥਾ ਨਹੀਂ ਕਿ ਸੁੱਤੀ ਸੁਰਤ ਨੂੰ ਇਹ ਜਗਾ ਪਾਏ। ਫਿਰ ਗਿਆਨ ਹੈ, ਰੱਬੀ ਗਿਆਨ ਜਿਹੜਾ, ਬ੍ਰਹਮ ਗਿਆਨ ਜਿਹੜਾ ਗੁਰਬਾਣੀ ਵਿੱਚੋਂ ਜੋ ਪ੍ਰਾਪਤ ਹੁੰਦਾ, ਇਹ ਗਿਆਨ ਵੀ ਅੰਦਰ ਤਾਈਓ ਹੀ ਨਹੀਂ ਟਿਕ ਰਿਹਾ। ਕਾਰਨ ਇਹ ਹੈ ਕਿ ਜਿੱਥੇ ਉਹਨੇ ਟਿਕਣਾ ਉਹ ਤੇ ਦਰਵਾਜ਼ੇ ਹੀ ਬੰਦ ਨੇ, ਉਹ ਤੇ ਸੁੱਤੇ ਪਏ ਨੇ, ਬਿਲਕੁਲ ਸੁੱਤੇ ਪਏ ਨੇ। ਅਗਲਾ ਲਕਬ ਹੈ ਪਿਆਰਿਓ ਵਿਚਾਰ, ਵਿਚਾਰ ਵਿੱਚ, ਗਿਆਨ ਵਿੱਚ ਵੀ ਸਾਡੀ ਸਮਰੱਥਾ ਨਹੀਂ ਕਿ ਅਸੀਂ ਸਰੀਰ ਦੀ ਸਤਾ ਨਾਲ ਗਿਆਨ ਤੇ ਵਿਚਾਰ ਪਾ ਸਕੀਏ।
ਸੁੱਤੀ ਹੋਈ ਸੁਰਤ ਨੂੰ ਜਗਾ ਸਕੀਏ। ਅਸਲ ਵਿੱਚ ਜਿੰਨਾ ਚਿਰ ਗੁਰੂ ਨਹੀਂ ਜਗਾਉਂਦਾ ਇਹ ਨਹੀਂ ਜਾਗਦੀ, ਜਿੰਨਾ ਚਿਰ ਗੁਰੂ ਗਿਆਨ ਨਹੀਂ ਦਿੰਦਾ ਉਨਾ ਚਿਰ ਇਹ ਗਿਆਨ ਵੀ, ਕਿਉਂਕਿ ਗੁਰਬਿਨ ਘੋਰ ਅੰਧਾਰੀ ਹੈ, ਇਹ ਵਿਚਾਰ ਵੀ ਨਹੀਂ ਆਉਂਦੇ, ਗਿਆਨ ਵੀ ਨਹੀਂ ਆਉਂਦਾ, ਕਿਉਂਕਿ ਮਨੁੱਖੀ ਜੀਵਨ ਵਿੱਚ ਇਹ ਇਖਤਿਆਰ ਹੀ ਹੈ, ਸਮਰੱਥਾ ਹੀ ਹੈ। ਸੁਣਦਾ ਜ਼ਰੂਰ ਹੈ, ਚਾਹੀਦਾ ਇਹ ਸੀ ਬਕਤੇ ਬਕ ਸ਼ਬਦ ਸੁਣਾਇਆ। ਬਕਤੇ ਦਾ ਕੰਮ ਹੈ ਬਕ ਕੇ, ਉਹਨੇ ਬੋਲ ਕੇ, ਬਕ ਦਾ ਮਤਲਬ ਗਲਤ ਨਾ ਕਰਨਾ, ਬਕ ਬੋਲ ਕੇ, ਉਹਨੇ ਸ਼ਬਦ ਬੋਲ ਕੇ ਸੁਣਾਇਆ ਤੇ ਸਾਹਮਣੇ ਜੋ ਬੈਠਾ ਉਹਦਾ ਕਰਤਵ ਕੀ ਹੈ? ਸੁਣਨ ਵਾਲੇ ਨੇ ਉਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਪਰ ਮਨ ਦੇ ਸੁੱਤਾ ਵੇ, ਉਹ ਗਿਆਨ ਵਿਚਾਰ ਤੇ ਸੁਰਤੀ ਦਾ ਜਾਗਣਾ ਵੀ ਸਾਡੀ ਸਰੀਰਕ ਸੱਤਾ ਤੋਂ ਬਾਹਰੀ ਗੱਲ ਹੈ। ਇਹ ਤੇ ਬਖਸ਼ਿਸ਼ ਕਰੇ ਮੇਰਾ ਸਤਿਗੁਰੂ ਪਿਆਰਾ, ਤਾਂ ਇਹ ਤਿੰਨੇ ਦਾਤਾਂ ਮਿਲਦੀਆਂ, ਸੁਰਤੀ ਦਾ ਜਾਗਣਾ, ਗੁਰੂ ਦਾ ਗਿਆਨ। ਇਹ ਗੁਰੂ ਦਾ ਗਿਆਨ ਆਤਮਕ ਜੀਵਨ ਦੀ ਸੂਝ ਹੈ ਜੀ, ਸੋਝੀ ਜਿਹਨੂੰ ਕਹਿੰਦੇ, ਇਹ ਵਿਚਾਰ ਗੁਰੂ ਦੀ ਸਿੱਖੀ ਸਿੱਖਿਆ, ਇਹ ਗੁਰੂ ਦੀ ਵਿਚਾਰ ਆਏਗੀ ਸਿੱਖ ਬਣ ਗਿਆ, ਗੁਰੂ ਦਾ ਗਿਆਨ ਆ ਗਿਆ, ਅਗਿਆਨਤਾ ਸਾਰੀ ਚਲੀ ਗਈ। ਜਿਵੇਂ ਕਬੀਰ ਜੀ ਬਚਨ ਕਰਦੇ ਨਾ, ਗਿਆਨ ਦਾ ਮਤਲਬ ਕੀ ਸਮਝਾਉਂਦੇ ਹੋ ਬੜੇ ਸਰਲ ਤਰੀਕੇ ਨਾਲ, ਦੇਖੋ ਭਾਈ, ਉਹ ਭਰਾਵੋ ਸੁਣੋ, ਦੇਖੋ, ਸੁਣੋ ਨਹੀਂ ਦੇਖੋ, ਗਿਆਨ ਕੀ ਆਈ ਆਂਦੀ, ਗਿਆਨ ਦਾ ਤੂਫਾਨ ਆਇਆ ਗੁਰੂ ਸੰਗਤ ਵਿੱਚ ਬੈਠ ਕੇ, ਗੁਰਬਾਣੀ ਦੀ ਵਿਚਾਰ ਦਾ ਤੂਫਾਨ, ਕੀਰਤਨ ਦਾ ਤੂਫਾਨ ਆਇਆ, ਇਹਨੇ ਕੀ ਕੀਤਾ ਤੂਫਾਨ ਨੇ, ਸਭੇ ਉਡਾਣੀ ਭਰਮ ਕੀ ਟਾਟੀ, ਸਾਰੀ ਦੀ ਸਾਰੀ ਸਮੂਲਚੀ ਜਿਹੜੀ ਸ਼ਨ ਸੀ ਨਾ, ਕਾਹਦੀ, ਭਰਮ ਦੀ ਤੇ ਵਹਿਮਾਂ ਦੀ, ਇਸ ਗਿਆਨ ਉੜ। ਜਿਸ ਜੀਵਨ ਵਿੱਚ ਗਿਆਨ ਆ ਗਿਆ ਉੱਥੇ ਵਹਿਮ ਨਹੀਂ ਰਹੇਗਾ, ਭਰਮ ਨਹੀਂ ਰਹੇਗਾ ਪਿਆਰਿਓ। ਜਿੱਥੋਂ ਭਰਮ ਚਲਾ ਗਿਆ, ਵਹਿਮ ਚਲਾ ਗਿਆ, ਸਮਝ ਲਓ ਇੱਥੇ ਗਿਆਨ ਆ ਗਿਆ, ਆ ਗਿਆ ਗਿਆਨ। ਜੋਰ ਨਾ ਸੁਰਤੀ ਗਿਆਨ ਵਿਚਾਰ, ਤੇ ਜੋਰ ਨਾ ਜੁਗਤੀ ਛੁੱਟੈ ਸੰਸਾਰ। ਇਹ ਵੀ ਸਮਰੱਥਾ ਨਹੀਂ ਹੈ ਸਾਡੇ ਸਰੀਰ ਦੇ ਵਿੱਚ ਪਿਆਰਿਓ, ਕਿ ਜੁਗਤ ਦਾ ਮਤਲਬ ਇੱਥੇ ਜੁਗਤੀ ਹੈ ਮਰਿਆਦਾ ਰਹਿਤ, ਕਿਹੜੀ ਰਹਿਤ, ਕਿਹੜੀ ਮਰਿਆਦਾ, ਛੁੱਟੈ ਸੰਸਾਰ ਤੋਂ ਛੁਟਕਾਰਾ ਹੋ ਜਾਏ, ਕਿਵੇਂ, ਜਨਮ ਅਤੇ ਮਰਨ ਤੋਂ। ਪਰ ਮੁੱਖ ਜਿਹੜਾ ਸਾਡਾ ਮਕਸਦ ਲੈ ਕੇ ਆਏ ਆ, ਜਨਮ ਤੇ ਮਰਨ ਮਿਟ ਜਾਏ, ਇਹ ਜੁਗਤੀ ਇਹ ਰਹਿਤ ਮਿਲ ਜਾਏ, ਮਰਿਆਦਾ ਮਿਲ ਜਾਏ ਗੁਰੂ ਨਾਨਕ ਦੇ ਘਰੋਂ। ਪਰ ਜਿੰਨਾ ਚਿਰ ਅਸੀਂ ਸੁੱਤੇ ਹਾਂ ਪਿਆਰਿਓ, ਉਹਨਾਂ ਚਿਰ ਇੰਦਰੇ ਕਿਵੇਂ ਜਾਣਨਗੇ ਇਸ ਜੁਗਤ ਤੇ ਮਰਿਆਦਾ ਨੂੰ, ਔਰ ਕਿਵੇਂ ਸੰਸਾਰ ਤੋਂ ਜਨਮ ਤੇ ਮਰਨ ਦਾ ਛੁਟਕਾਰਾ ਪਾਵਾਂਗੇ। ਜਿਸ ਹੱਥ ਜੋਰ ਕਰ ਵੇਖੈ ਸੋਏ, ਜਿਹਦੇ ਹੱਥ ਵਿੱਚ ਸਮਰੱਥਾ ਹੈ, ਜੋਰ ਹੈ, ਤਾਕਤ ਹੈ, ਜਿਹਦੇ ਇਖਤਿਆਰ ਹੈ, ਉਹ ਦੁਨੀਆਂ ਨੂੰ ਬਣਾ ਰਿਹਾ, ਪੈਦਾ ਕਰ ਕਰਕੇ ਸੰਭਾਲ ਰਿਹਾ ਸੋਏ, ਉਹ ਪਰਮਾਤਮਾ। ਤੇ ਜਿਹੜਾ ਸੰਭਾਲ ਰਿਹਾ ਦੁਨੀਆਂ ਨੂੰ, ਪਾਲ ਰਿਹਾ ਦੁਨੀਆਂ ਨੂੰ ਜੀਵਨ ਜ਼ਿੰਦਗੀ ਦੇ ਕੇ, ਨਾਨਕ ਆਖ ਉੱਤਮ ਨੀਚ ਨਾ ਕੋਏ। ਇਹ ਦੁਨੀਆਂ ਦੇ ਬਣਾਏ ਹੋਏ ਬੋਲ ਨੇ ਕਿ ਉਹ ਚੰਗਾ ਤੇ ਉਹ ਮੰਦਾ, ਉਹ ਮੂਰਖ ਹੈ ਤੇ ਉਹ ਦੂਜਾ ਸਿਆਣਾ। ਗੁਰੂ ਨਾਨਕ ਦੀ ਸਿੱਖਿਆ ਇਹ ਕਹਿ ਰਹੀ, ਨਾ ਕੋ ਮੂਰਖ ਨਾ ਕੋ
सियाना वर्तै सब किच तेरापन। कोई मूर्ख नहीं, कोई सियाना नहीं, सब ओदा रजा ते ओदा पाणा वरत रहे। भुला चुकां दी खिमा, समय दी संपूर्णता। वाहिगुरु जी का खालसा, वाहिगुरु जी की।

ਬੜੇ ਪਿਆਰ ਤੇ ਭਾਵਨਾ ਨਾਲ ਭੈਣ ਪਰਮਜੀਤ ਕੌਰ ਇਹਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਹੁਕਮ ਹੋਇਆ ਸੱਚੇ ਪਾਤਸ਼ਾਹ ਭੈਣ ਨੂੰ ਚੜ੍ਹਦੀ ਕਲਾ ਉਹਨਾਂ ਦੀਆਂ ਭਾਵਨਾਵਾਂ ਨੂੰ ਮਹਾਰਾਜ ਨੇ ਭਾਗ ਲਗਾਏ, ਬਖਸ਼ਿਸ਼ਾਂ ਖੁਸ਼ੀਆਂ ਦੇ ਖਜ਼ਾਨੇ ਚੋਲੀ ਵਿੱਚ ਪਾਏ। ਔਰ ਅੱਜ ਉਹਨਾਂ ਦਾ ਜਨਮ ਦਿਨ ਹੈ, ਉਹਨਾਂ ਵੱਲੋਂ ਬੇਨਤੀ ਗੁਰੂ ਘਰ ਦੀ ਹਾਜ਼ਰੀ ਭਰਦੇ ਹਾਂ। ਆਓ ਬੜੇ ਪਿਆਰ

ਤੁਹਾਡੇ ਬੱਚਿਆਂ ਨੂੰ ਵੀ ਸਾਡੇ ਬੱਚਿਆਂ ਨੂੰ ਵੀ ਜਿਨ੍ਹਾਂ ਨੇ ਮਨ ਕਰਕੇ ਹਾਜ਼ਰੀ ਭਰੀ ਤਿਲ ਫੁੱਲ ਭੇਟਾ ਮਹਾਰਾਜ ਦੇ ਦਰ ਤੇ ਅਰਪਣ ਕੀਤੀ। ਭੇਟਾ ਮਹਾਰਾਜ ਪ੍ਰਵਾਨ ਕਰਨ, ਸਭ ਦੀਆਂ ਮਨੋਕਾਮਨਾਵਾਂ ਨੂੰ ਭਾਗ ਲਗਾਉਣ। ਸੱਚੇ ਪਾਤਸ਼ਾਹ ਮਿਹਰ ਕਰਿਓ, ਸੰਸਾਰ ਦੇ ਨਾਲ ਨਾਲ ਨਿਰੰਕਾਰ ਦੀ ਛਤਰ ਛਾਇਆ ਬਣੀ ਰਹੇ, ਭਾਵੇਂ 24 ਘੰਟਿਆਂ ਵਿੱਚ 24 ਮਿੰਟ ਹੀ ਹੋਵੇ। ਮਹਾਰਾਜ ਕਹਿੰਦੇ ਨੇ ਬਾਕੀ ਤੇਰੇ ਵਾਸਤੇ ਹੀ ਹੈ, 24 ਘੰਟਿਆਂ ਵਿੱਚੋਂ 24 ਮਿੰਟ ਵੀ ਮਨ ਕਰਕੇ ਜਿਨ੍ਹਾਂ ਨੇ ਗੁਰੂ ਨੂੰ ਦੇ ਦਿੱਤੇ, ਮਹਾਰਾਜ ਕਹਿੰਦੇ ਨੇ ਫਿਰ 24 ਘੰਟਿਆਂ ਦੀ ਜ਼ਿੰਮੇਵਾਰੀ ਹੁਣ ਮੇਰੀ ਬਣ ਗਈ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੋ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਸਭ ਦੀ ਹਾਜ਼ਰੀ ਪ੍ਰਵਾਨ ਭੈਣ ਪਰਮਜੀਤ ਕੌਰ, ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ। ਮਹਾਰਾਜ ਮਨ ਦਾ ਸੁੱਖ ਬਖਸ਼ਣ, ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦੇਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬਤ ਦਾ।

ਜਵਾਨੀ ਨਾਨਕ ਦਾਸ ਸਦਾ ਕੁਰਬਾਨੀ ਬੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੁਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਸ ਵਸ ਸਿੰਘ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਕੋਇ ਜਾਂ ਜਾ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਖ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੁੰਕਿਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰਾ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇਨ ਮਾਣਿਓ ਕਿ ਮਾਨ ਨਿਤਾਣਿਓ ਕਿਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਇ ਕਰ ਜੋੜ ਕਰੂ ਅਰਦਾਸ ਤੁਦ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਦ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤਰਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਰਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਖਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸਿਖਤਾ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਨਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਲਣ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵ ਨੂੰ ਸੰਬੋਧ ਕਰਨੀਆਂ ਆਪ ਦਰ ਘਰ ਦੇ ਸੇਵ ਬੀਬੀ ਮਲੱਠੀ ਸਵਰਗ ਵਾਸੀ ਬਜ਼ੁਰਗਾਂ ਦੀ ਮਿੱਠੀ ਯਾਦ ਗੁਰੂ ਕੇ ਲੰਗਰਾਂ ਵਾਸਤੇ $25 ਮਾਇਆ ਭੇਟਾ ਕਰਦੇ ਕਿਰਪਾ ਕਰਨੀ ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਵਿਛੜੀ ਆਤਮਾ ਨੂੰ ਆਤਮਕ ਸ਼ਾਂਤੀ ਬਖਸ਼ਿਸ਼ ਕਰਨੀ ਭਾਈ ਪ੍ਰੀਤ ਸਿੰਘ ਗਰੇਵਾਲ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $1,000 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਰ ਉਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਮਹਾਰਾਜ ਜੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਦਰ ਕਰਦੇ ਸੇਵ ਭਾਈ ਮਹਿੰਦਰ ਸਿੰਘ ਬਾਜਵਾ ਦੇਰ ਉਤਾ ਵਾਸਤੇ ਅਰਦਾਸ ਕਰਦੇ ਨੇ ਕਿਰਪਾ ਕਰਨੀ ਸੇਵਕਾਂ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸਿੱਖ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਰ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰੇ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਣਹਾਰ, ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਿਰਪਾ ਬੋ ਤੇਲ, ਦੇਹੋ ਸੱਜਣ ਸਿਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਜਣਹਾਰਾ ਸਿਮਰੀਐ ਨਾਨਕ ਸੇ ਦੇਹਿਆ ਵਨ ਰਾਗਾ। ਸਮਹੱਲਾ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਇੱਕ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸ ਵਿੱਚ ਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗਤਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਣ ਚਵਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਓ, ਸਹਿਸ ਮੂਰਤਨ ਨਾਇਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸਵਾਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਾ ਹੋਏ, ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਕੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜੁਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ, ਤਿਨੰਤਰ ਹਉ ਮੈਂ ਕੰਡਾ ਹੈ। ਜਿਉਂ ਜਿਉਂ ਚਲਹਿ ਜੁਵੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੈ, ਦੁਖ ਜਨਮ ਮਰਨ ਪਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡ।

ਬੋਲੋ ਜੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜੇ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਦਾਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਹਾਜ਼ਰਾ ਹਜ਼ੂਰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟੀਆਂ ਦੀ ਓਟ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਧੰਨ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਦਾਤਾ ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ ਹੈ ਮਹਾਰਾਜ ਜੀ ਆਪ ਜੀ ਦੇ ਹੁਕਮ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਮਹਾਰਾਜ ਜੀ ਆਪ ਜੀਆਂ ਨੇ ਮਿਹਰਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਖੁੱਲ੍ਹੇ ਦਰਸ਼ਨ ਦੇ ਦਰ ਦੇ ਕੇ ਨਿਹਾਲ ਕੀਤਾ ਰਾਤ ਦੇ ਦੀਵਾਨਾਂ ਦੀ ਸੰਪੂਰਨਤਾ ਆਪ ਜੀ ਦੀ ਸੇਵਾ ਸੰਭਾਲ ਸੋਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ ਗੁਰੂ ਗਰੀਬ ਨਿਵਾਸ ਜੀ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦੇ ਹਾਂ ਸੇਵਾ ਕਰਦੇ ਹਾਂ ਸੇਵਕਾਂ ਪਾਸੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਬਖਸ਼ ਲੈਣਾ ਮਹਾਰਾਜ ਜੀ ਬੇਅੰਤ ਸੰਗਤਾਂ ਫਿਲ ਫੁੱਲ ਭੇਟਾਂ ਲੈ ਕੇ ਹਾਜ਼ਰੀਆਂ ਭਰ ਰਹੀਆਂ ਨੇ ਸਭ ਦੀਆਂ ਝੋਲੀਆਂ ਭਰ ਕੇ ਭੇਜਣਾ ਤੁਹਾਡੇ ਦਰ ਦੇ ਸੇਵਕਾਂ ਕੀਰਤਨੀਆਂ ਨੇ ਖੁਸ਼ੀਆਂ ਰਹਿਮਤਾਂ ਖੁਸ਼ੀਆਂ ਵਾਲਾ ਸਮਾਂ ਸਾਰੇ ਕਾਲਜ ਦਾਸ ਕਰਿਓ ਖਰਾ ਵਿੱਚ ਸੁੱਖ ਵਰਤਾਇਓ ਸੇਵਾਦਾਰ ਹਾਜ਼ਰ ਨੇ ਨਿਜ ਸਥਾਨ ਸੱਚਖੰਡ ਪਲੰਘ ਤੇ ਵਿਰਾਜਮਾਨ ਹੋਵੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ਣਾ ਜੀ ਸੁੱਖ ਹੋਵੇ ਨਾਮ ਚੇਤਾ ਹੋਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ज्यादा ही

ਫਤਿਹ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ ਇੱਕ ਓਂਕਾਰ। ਸਤਿਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ। ਜਨ ਤੁਧ ਰੱਖ ਲਏ ਹਰ ਜੀਉ, ਹਰ ਨਾਖਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨ ਮੁਖ ਭਰਮ ਭੁਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਆਪ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਮਨੋ ਭਾਵਨਾ ਸੰਪੂਰਨ ਕਰਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਣਾਂ ਦੇ ਨਾਲ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਰਾਗ ਸੋਰਠ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 637 ਔਰ 638 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਆਪਣੇ ਪਾਵਨ ਚਰਣਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆ ਕਰ ਦੇਣ, ਤਾਂ ਜੋ ਇਹ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਸਤਿਗੁਰੂ ਜੀ ਕਿਰਪਾ ਕਰਨ, ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਗੁਰੂ ਮਹਾਰਾਜ ਭੈ ਭਾਵਨੀ ਸਦਕਾ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਪੜ੍ਹਨ ਅਤੇ ਸੁਣਨ ਦੀ ਦਾਤ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ।

ਅਸ਼ਟ ਹੋਏ ਸੰਤ ਕਿਰਪਾਲ, ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ। ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉ ਲਵੈ, ਸੰਤਨ ਕੈ ਦੁਖਨ ਸਰਪ ਜਿਉਨ ਪਾਏ, ਸੰਤ ਕੈ ਦੁਖਨ ਤ੍ਰਿਗਦ ਜਿਉਨ ਕਿਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ, ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਕੈ ਦੁਖਨ ਨੀਚ ਨਿਚਾਏ, ਸੰਤ ਦੁਖੀ ਕਾ ਥਾਉ ਕੁ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਪੀਗਤ ਪਾਹੇ। ਸੰਤ ਕਾ ਨਿੰਦਕ ਮਹਾਂ ਆਤਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨ ਪਾਈ, ਸੰਤ ਕਾ ਨਿੰਦਕ ਮਹਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸੁਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ, ਸੰਤ ਕੀ ਨਿੰਦਾ ਦੁਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕਉ ਡਾਨ ਲਾਗੈ, ਸੰਤ ਕੇ ਦੁਖੀ ਕਉ ਸਭ ਤਿਆਗੈ, ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲਏ ਮਿਲਾਏ। ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕਉ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾਂ ਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ, ਨਾਨਕ ਸੰਤ ਪਾਵੈ ਤਾਂ ਲਏ ਉਬਾਰ। ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛੁਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਿਆ, ਜਿਉਂ ਪਾਵਕ ਇਦਨ ਨਹੀਂ ਤ੍ਰਾਪੈ, ਸੰਤ ਕਾ ਦੁਖੀ ਛੁਟੇ ਅਕੇਲਾ, ਜਿਉਂ ਬੁਆੜ ਤਿਲ ਖੇਤ ਮਾਹੀ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕ ਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ, ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ ਪਿਆ, ਕਿਰਤ ਨਾ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘਟ ਤਿਸ ਕਿਉ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭੀ ਉਸਤਤ ਕਰੋ ਦਿਨ ਰਾਤ, ਤਿਸ ਧਿਆਵਲ ਸਾਸ ਗਿਰਾਸ, ਸਭ ਕਾਸ਼ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋਥੀਆ, ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੈ ਵਿਚਾਰ, ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਬਡਭਾਗੀ ਨਾਨਕ ਜਨ ਸੇ ਸਲੋਕ, ਤਜ ਹੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰਖੋ, ਨਾਨਕ ਦੁਖ ਭਰਮ ਪਹੁ ਜਾਏ। ਅਸ਼ਟਪਦੀ ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨ, ਦੇਵਨ ਕੋਇ ਕੈ ਭਗਵਾਨ, ਜਿਸ ਕੇ ਦੀਏ ਰਹੇ ਅਘਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ, ਮਾਰੇ ਰਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤਿ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਊਜਲ ਮੱਥਾ, ਬਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੇ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨੈ, ਏ ਤੋਤ ਕੀ ਸੋਜੀ ਜਾਣੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਨ ਆਪ ਸੁਝੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤਿਉ ਹਰ ਜਨ ਰਹਿਤ, ਆਨੰਦਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਆ ਜਮ ਕੀ ਫਾਸਾ ਪਾਰ, ਬ੍ਰਹਮ ਕੇ ਜਿਸ ਮਨ ਭੂਖ, ਨਾਨਕ ਤਿਸਹਿ ਨ ਲਾਗੈ ਦੁਖ, ਜਿਸ ਕੋ ਹਰ ਪ੍ਰਭ ਮਨ ਚੇਤੇ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰਾਇ, ਜੈ ਸਾਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਦਤ ਸੋਦਤ ਸੋਦਤ ਸੀਜਿਆ, ਗੁਰਪ੍ਰਸਾਦ ਤਤ ਸਭ ਬੂਜਿਆ,
ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਸ਼ਬਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਪਰ ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ, ਤਾਂ ਹਉ ਮੈਂ ਕਹਿ ਨਾ ਕੋਈ। ਗਾਵ

ਹੁਸ਼ਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀ ਕਹਿਣ

ਵਿਸਰ ਨਾ ਜਾਈ। ਤੀਰਥ ਨਹਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਜੀਤੀ ਸਿਰ ਟੋਪਾਈ ਵੇਖਾ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ,

ਵਹਿ ਰਾਉ ਸੁਣਿਆ ਹਾਥੁ ਵਹਿ ਸਗਾਹੂ ਨਾਨਕ ਭਗਤਾ ਸਦਾ ਵਿਗਾਉ ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪੁੱਛੈ ਪੁਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋ ਹੈ ਦਰਾ ਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਘਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਓ ਰੂਪ ਕੇਤੀ ਦਾਤ ਜਾਣੈ ਕੌਣ ਪੂਤ ਕੀਤਾ ਪਸਾਉ ਇੱਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੁ ਅਸੰਖ ਸਤੀ ਅਸੰਖ ਦਾਤਾਰੁ ਅਸੰਖ ਸੂਰ ਮੋਹ ਭਕਸਾਰ ਅਸੰਖ ਮੂਹ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖਤਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜਿਵ ਪਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਉੱਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁੱਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ

ਕਾਸੁ ਊੜਕ ਊੜਕ ਭਾਲ ਥੱਕੇ ਵੇਦ ਕਹਿ ਨਿਕ ਵਾਤ ਸਹਿ ਸਠਾ ਰਹਿ ਕੈਨਕ ਤੇ ਬਾਸਲੂ ਇਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੂਵਨੀ ਜੇ ਤਿਸ ਮਨੋ ਨ ਵਿਸਰਹਿ ਅੰਤ ਨ ਸਿਫਤੀ ਕਹਿ ਨਯੰਤ ਅੰਤ ਨ ਕਰਣੈ ਦੇ ਨਯੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨਮੰਤ।

ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਕਾਹੇ, ਕਿਤਿਆ ਦੁਖ ਭੂਖ ਸਦ ਮਾਰ, ਇਹ ਪੈਦਾ ਤੇਰੀ ਦਾਤਾਰ, ਬੰਦ ਕਲਾਸੀ ਭਾਣੈ ਹੋਏ, ਹੋਰ ਆਖ ਨ ਸਕੈ ਕੋਏ, ਜੇ ਕੋ ਕਾਏ ਕੇ ਆਖਣ ਪਾਏ, ਉਹ ਜਾਣੈ ਜਿਤਿਆ ਮੈਂ ਖਾਏ, ਆਪੇ ਜਾਣੈ ਆਪੇ ਦੇ, ਕਹਿਸੇ ਪੈ ਕੇਈ ਗੇ, ਜਿਸਨੂੰ ਬਖਸ਼ੇ ਸਿਵ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲਾ ਵੈ ਮੁੱਲ ਜਾਹੇ, ਅਮੁੱਲ ਭਾਏ ਅਮੁੱਲਾ ਸੁਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਮੁਲਾ ਕਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੈ ਵਿਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁੰਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਕੀਤੇ ਕੀਤੇ ਹੋਰ ਕਰੇ, ਤਾਕ ਨ ਸਕੈ ਕੀ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਜ ਨਾਦ ਅਨੇਕ ਸੰਖਾ, ਕੀਤੇ ਵਾਵਨ ਹਾਰੇ, ਕੀਤੇ ਰਾਗ ਭਰੀ ਸਿਉ ਕਹੀਐਨ, ਕੀਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਵਰਮਾ ਦੇਵੀ ਸੋਹਨ ਸਦਾ ਸੁਆਰੇ, ਗਾਵੈ ਇੰਦ ਇੰਦਾ ਸੁਨ ਬੈਠੇ ਦੇਵ ਤੇ ਆਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸ਼ਰ ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਨੀਆ ਮਨਮੋਹਨ ਸੁਰਗਾ ਮੱਛ ਪਿਆਲੇ, ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰਥ ਨਾ

ਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੂਈ ਕਰਸੀ, ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹੂ ਸਾਹਾ ਪਾਤਸ਼ਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਕਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸ਼ਗਲ ਜਮਾਤੀ, ਮਨ ਜੀਤੈ ਜਗਜੀਤ। ਆਦੇਸ਼ ਸਹਿ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟਵਾ ਜਹਨਾਦ। ਆਪ ਨਾਥ ਨਾਥੀ ਸਭ ਜਾ

ਵੇਖ ਭੇਖ ਕੋ ਕਹਿ ਨ ਸਕਤ ਕੇ। ਅਚਲ ਮੂਰ ਤਨ ਭਉ ਪ੍ਰਕਾਸ਼ ਮਿਤੂਜ ਕਹੀ ਜੈ। ਕੋਟ ਇੰਦ੍ਰ ਇੰਦ੍ਰਾਣ ਸਾਹੇ ਸਾਹਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ। ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਭੁਜੰਗ ਪ੍ਰਿਆ ਛੰਦ ਨਮਸਤੁੰਗ ਅਕਾਲੇ ਨਮਸਤੁੰਗ ਕਿਰਪਾਲੇ ਨਮਸਤੁੰਗ ਰੂਪੇ ਨਮਸਤੁੰਗ ਅਨੂਪੇ ਨਮਸਤੁੰਗ ਭੇਖੇ ਨਮਸਤੁੰਗ ਲੇਖੇ ਨਮਸਤੁੰਗ ਅਕਾਏ ਨਮਸਤੁੰਗ ਅਜਾਏ ਨਮਸਤੁੰਗ ਅਗੰਜੇ ਨਮਸਤੁੰਗ ਅਪੰਜੇ ਨਮਸਤੁੰਗ ਅਨਾਮੇ ਨਮਸਤੁੰਗ ਅਠਾਮੇ ਨਮਸਤੁੰਗ ਕਰਮੰ ਨਮਸਤੁੰਗ ਧਰਮੰ ਨਮਸਤੁੰਗ ਅਨਾਮੰ ਨਮਸਤੁੰਗ ਅਤਾਮੰ ਨਮਸਤੁੰਗ ਅਜੀਤੇ ਨਮਸਤੁੰਗ ਅਭੀਤੇ ਨਮਸਤੁੰਗ ਅਬਾਹੀ ਨਮਸਤੁੰਗ ਅਟਾਹੀ ਨਮਸਤੁੰਗ ਅਨੀਲੇ ਨਮਸਤੁੰਗ ਅਨਾਦੇ ਨਮਸਤੁੰਗ ਛੇਦੇ ਨਮਸਤੁੰਗ ਅਗਾਦੇ ਨਮਸਤੁੰਗ ਗੰਜੇ ਨਮਸਤੁੰਗ ਭੰਜੇ ਨਮਸਤੁੰਗ ਉਦਾਰੇ ਨਮਸਤੁੰਗ ਅਪਾਰੇ ਨਮਸਤੁੰਗ ਸੁਵੇਕੈ ਨਮਸਤੁੰਗ ਅਨੇਕੈ ਨਮਸਤੁੰਗ ਅਭੂਤੇ ਨਮਸਤੁੰਗ ਅਜੂਪੇ ਨਮਸਤੁੰਗ ਨਿਰਕਰਮੇ ਨਮਸਤੁੰਗ ਨਿਰਭਰਮੇ ਨਮਸਤੁੰਗ ਨਿਰਦੇਸ਼ੇ ਨਮਸਤੁੰਗ ਨਿਰਭੇਸ਼ੇ ਨਮਸਤੁੰਗ ਨਿਰਨਾਮੇ ਨਮਸਤੁੰਗ ਨਿਰਕਾਮੇ ਨਮਸਤੁੰਗ ਨਿਰਧਾਤੇ ਨਮਸਤੁੰਗ ਨਿਰਘਾਤੇ ਨਮਸਤੁੰਗ ਨਿਰਧੂਤੇ ਨਮਸਤੁੰਗ ਅਭੂਤੇ ਨਮਸਤੁੰਗ ਲੋਕੇ ਨਮਸਤੁੰਗ ਸੋਕੇ ਨਮਸਤੁੰਗ ਨਿਰਤਾਪੇ ਨਮਸਤੁੰਗ ਅਥਾਪੇ ਨਮਸਤੁੰਗ ਤ੍ਰਿਮਾਨੇ ਨਮਸਤੁੰਗ ਨਿਧਾਨੇ ਨਮਸਤੁੰਗ ਗਾਹੇ ਨਮਸਤੁੰਗ ਬਾਹੀ ਨਮਸਤੁੰਗ ਤ੍ਰਿਵਰਗੇ ਨਮਸਤੁੰਗ ਅਸਰਗੇ ਨਮਸਤੁੰਗ ਪ੍ਰਭੋਗੇ ਨਮਸਤੁੰਗ ਸੁਜੋਗੇ ਨਮਸਤੁੰਗ ਅਰੰਗੇ ਨਮਸਤੁੰਗ ਅਪੰਗੇ ਨਮਸਤੁੰਗ ਗੰਮੇ ਨਮਸਤਸਤਰੰਮੇ ਨਮਸਤੁੰਗ ਜਲਾਸਰੇ ਨਮਸਤੁੰਗ ਨਿਰਾਸਰੇ ਨਮਸਤੁੰਗ ਅਜਾਤੇ ਨਮਸਤੁੰਗ ਅਪਾਤੇ ਨਮਸਤੁੰਗ ਅਮਜਵੇ ਨਮਸਤਸਤਜਵੇ ਅਦੇਸ਼ੰਗ ਅਦੇਸ਼ੇ ਨਮਸਤੁੰਗ ਅਪੇਸ਼ੇ ਨਮਸਤੁੰਗ ਨਿਰਧਾਮੇ ਨਮਸਤੁੰਗ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਕਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤਦੇਵੈ ਨਮਸਤੁੰਗ ਭੇਵੈ ਨਮਸਤੁੰਗ ਜਨਮੇ ਨਮਸਤੁੰਗ ਸੁਬਨਮੇ ਨਮੋ ਸਰਵਗੌਣੇ ਨਮੋ ਸਰਵਭੌਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਦਯਾਲੇ ਨਮਸਤੁੰਗ ਅਵਰਣੇ ਨਮਸਤੁੰਗ ਅਮਰਣੇ ਨਮਸਤੁੰਗ ਜਰਾਰੰਗ ਨਮਸਤੁੰਗ ਕ੍ਰਿਤਾਰੰਗ ਨਮੋ ਸਰਵਧੰਦੇ ਨਮੋ ਸਤਵੰਦੇ ਨਮਸਤੁੰਗ ਨਿਰਸਾਕੇ ਨਮਸਤੁੰਗ ਨਿਰਵਾਕੇ ਨਮਸਤੁੰਗ ਰਹੀਮੇ ਨਮਸਤੁੰਗ ਕਰੀਮੇ ਨਮਸਤੁੰਗ ਅਨੰਤੇ ਨਮਸਤੁੰਗ ਮਹੰਤੇ ਨਮਸਤਸਤਰਾਗੇ ਨਮਸਤੁੰਗ ਸੁਹਾਗੇ ਨਮੋ ਸਰਵਸੋਖੰ ਨਮੋ ਸਰਵਪੋਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚ

ਨੀ ਕਹਿ ਜੀਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰੈ ਚਤਰ ਚੱਕ ਮਾਨੀ ਪੁਰਤੀਨ ਲੋਕ ਚੌਦੈ ਕੀ ਬਿਕੈ ਜਗ ਜਾ ਪੀਜੇ ਜਾਪ ਆਦ ਦੇਵਨਾਦ ਮੂਰਥਾ ਪਿਉ ਸਭੈ ਜੀ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਵਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ਼ ਧਰਮ ਧਾਮ ਸੋ ਭਰਮ ਰਹਿਤ ਭੂਤ ਲਖ ਅਭੇਸ਼ ਅੰਗ ਰਾਗ ਨ ਰੰਗ ਜਾਕੈ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਖ ਦਾਇ ਕਾਮ ਆਪ ਰੂਪ ਅਮੀ ਕਨੁ ਸਤੇ ਪੁਰਖ ਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਸੂਤ ਅੰਗ ਹੀਨ ਭੰਗ ਨਾਤਮੇ ਪੁਰਖ ਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾ ਨਹੀਂ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਗਤ ਨਿਤ ਕੋਟ ਸਿਮ੍ਰਤ ਪ੍ਰਾਣ ਸ਼ਾਸਤਰ ਨਯਾ ਵਹੀ ਵਹੁ ਚਿਤ ਮਦ ਭਾਰ ਚੰਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸ਼ਚਿਨ ਅਨਾਸ਼

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕਉ ਨ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੁੰਤੇ ਏਕ ਰੱਤੀ ਬਿਨ ਏਕ ਰੱਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦਨ ਆਵਤ ਸੀਸ ਨ ਜਾਤ ਵਿਚਾਰੇ ਇਤੇ ਭਏ ਤੋ ਕਹਾ ਭੈ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ ਗੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਵਸਿਖੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜ਼ਮਾਨ ਸੁਬਾਨ ਕੇ ਪਿਖੈ ਪਾਉਣ ਆਹਾਰ ਜਤੀ ਜੈ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦਿਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰੱਤੀ ਬਿਨ ਏਕ ਨ ਲਿਖੈ ਸ਼ੁੱਧ ਸਿਪਾਹ ਦੁਰੰਤ ਦੁਬਾਹ ਸੁਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ਤੋਰ ਅਰੀਨ ਮਰੂਰ ਮੁਵਾਸਨ ਮਾਤਿ ਮਤੰਗਨ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਅਪਾਰ ਬਟੇ ਪਰਿਆਰ ਅਪਚਾਰ ਐਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮੁਵਾਸਨ ਮਾਤਿ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੁਵੇਕ ਦਿਵਈਆ ਦਾਨਵ ਦੇਵ ਪਨਿੰਦ ਨਿਸ਼ਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਭੁ ਪੁੰਜ ਥਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਦਬ ਜੌਨ ਤਰਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾ ਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਦ ਅੰਤ ਫਸੇ ਜਮਫਾਸ ਪਰੈਂਗੇ ਜੇ ਨਾਲ ਸ੍ਰੀਪਤ ਕੇ ਪ੍ਰਸਹਿ ਭਗਤੇ ਨਰ ਫੇਰ ਨ ਦੇ ਤਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਭਗਤਿਆਨ ਲਗਾਇਓ ਨਾਥ ਫਿਰਿਓ ਲਿਏ ਸਾਧ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਵਾਸ ਕੀਓ ਬਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁਬੈ ਸੁਬਿਤਾਇਓ ਸਾਚ ਕਹੂੰ ਸੁਨ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਚਾਹ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕੋ ਵਾਸ ਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਚਾਟ ਕੋਈ ਅਵਰ ਨ ਧਿਆਉਂ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਣ ਚੁਣ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਜੈ ਵਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ
पूजो सदा हमारे पच्चा श्री आशुतोष जू करे हो रच्चा राख ले हो मखन हारे साहिब संत सहाय प्यारे दीन बंदुष्टन के हंता तुम हो पुरी चतुर्दशकंता काल पाए ब्रह्मा बाप तरा काल पाए शिव जीव अवतरा काल पाए कर विषण प्रकाशा शुक्ल काल का किया तमाशा जवन काल जोगी शिव की यो वेद राज ब्रह्मा ज्योति यो जवन काल सब लोक सुवारा नमस्कार है ताहे हमारा जवन काल सब जगत बनायो देव दै जचन उपजायो वादंतिक के अवतारा सोई गुरु समझ हो हमारा नमस्कार तिसही को हमारी सकल प्रजा जिने आप सुवारी शिवकन को सब गुण सुख दियो सत्रन को पल मोह बद कियो कट कट के अंतर की जानत भले बुरे की पीर पछानत चीटी ते कुंचर अस्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने कट कट के पट पट की जाने जा बुद करक करा कर तारा प्रजा तरत तब देह अपारा जब आकर्क करत हो कब हूँ तुम मैं मिलत देह तर सब हूँ जीते बदन सिर सब तारे आप अपनी बूझ उचारे तुम सब ही ते रहत निरालम जानत भेद भेद अर आलम निरंकार निर्भकार निर्लंब वाद अनिल अनाद असंभ ताका मूड उचारत भेदा जाकु भेव न पावत बेदा ताकौ करपाहन अनुमानत महामूढ़ कछ भेद न जानत महादेव को कहत सदा शिव निरंकार का चीनत न भेव आप अपनी बुद्ध है जेती वर्णत भिन्न भिन्न तुह तेती तुमरा लखा न जाए पसारा के बिद सजा प्रथम संसारा एक रूप अनूप स्वरूपा रंक भयो राव कही पूपा अंडज डेरज क्षेत्र जकीनी उत्पुज खान बहुर रच दीनी कहूं फूल राजा हवै बैठा कहूं सिमट भयो शंकर कैठा शिगरी श्रेष्ठ दिखाए चम भव आद जुगाद स्वरूप स्वयं भव आप रक्षा मेरी तुम करो सिखो वार सिख संघरो दुष्ट जिते उठवत उत पाता शकल मलेश करो रन काता जे अस तुझ तब सरनी परे तिनके दुष्ट दुख तहवे मरे पुरख जवन पग परे तिहारे तिनके तुम संकट सब टारे जो कल को एक बार ते है ताके काल निकट नह है रक्षा हुए ताहे सब काला दुष्ट अरिष्ट टरैं तत्काला कृपा दृष्ट तन जाहि निहर हो ताके ताप तनक मैं हर हो रिद्ध सिद्ध कर्म सब हुई दुष्ट छा छव सकै न कोई एक बार जिन तुम्हें संभारा काल फास्ते ताहे उबारा जिन नर नाम तिहारो का दारिद दुष्ट दुख तेरा।

ਵੇਖਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰਹਿ ਦਹ ਦਿਸ ਇੱਕ ਨਾਮ ਲਾਗ ਸੁਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ

ਇਹ ਮਾਇਆ ਮੋਹਣੀ ਜਿਨੇ ਤੂੰ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਇਹੋ ਕੁਟੰਬ ਤੂੰ ਜੇ

ਮੇਰਾ ਸਮਾਉ ਸ਼ਬਦ ਛੇਤੀ ਮਨ ਮਿਲਿਆ ਸੁੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਵੇ ਕਹਿ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾ ਕੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਜਨ ਹਰ ਲਿਵਲਾ ਗੈ ਜਾਗਤ ਰਹਿਣ ਵਿਹਾਣੀ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਉਂ ਕਹੇ ਨਾ ਸਕੀ ਜਿਸਨੂੰ

சகல சும

ਸਤਿਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖਿਆ ਨਡਿੱਠ ਕੀਤਾ, ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ, ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਵਾਹਿਗੁਰੂ। ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ, ਆਪ ਜੀ ਨੇ ਮਹਾਨ ਮਹਾਨ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ, ਨਦਰੋ ਨਦਰੀ ਨਿਹਾਲ ਕੀਤਾ, ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ ਆਪ ਜੀ ਨੇ ਸਮੂਹ ਸੰਗਤ ਨੂੰ ਉਦਮ ਬਖਸ਼ਿਸ਼ ਕੀਤੇ, ਗਰੀਬ ਨਿਵਾਜ ਆਪ ਜੀ ਦੀ ਕਿਰਪਾ ਸਦਕਾ ਸੁੰਦਰ ਦੀਵਾਨ ਸਜੇ, ਸਜੇ ਦੀਵਾਨੰਦ ਆਪ ਜੀ ਕੀ ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨੇਮ ਬਾਣੀਆਂ ਦੇ ਪਾਠ ਹੋਏ, ਅਗਾਧ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦੱਸ ਰਿਹਾ ਭਾਈ ਪਾਸੋਂ ਹੋਈਆਂ ਬੇਅੰਤ ਭੁੱਲਾਂ ਨਾ ਚਿਤਾਰਨੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਰਹਿਮਤਾਂ ਕਰਨੀਆਂ, ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ, ਰਹਿਮਤਾਂ ਕਰਨੀਆਂ, ਸਮੂਹ ਸੰਗਤ ਨੂੰ ਦੇਹ ਰੋਗਤਾ ਦੀ ਦਾਤ, ਕੜ ਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਸਤਿਗੁਰੂ ਜੀ ਰਹਿਮਤਾਂ ਕਰਨੀਆਂ, ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਗੁਰਮਤ ਅਨੁਸਾਰ ਸਮੂਹ ਸੰਗਤ ਦੀਆਂ ਮਨੋਕਾਮਨਾ ਮਨੋਭਾਵਾਂ ਆਪਣੇ ਦਰ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਆਪਣੇ ਟੈਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚਾਉਣਾ, ਸ਼ਰਧਾ ਭਾਵਨਾ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ। ਸਤਿਗੁਰੂ ਜੀ ਰਹਿਮਤ ਕਰਨੀ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਗਰੀਬ ਨਿਵਾਸ ਦਾ ਅੰਗ ਸੰਗ ਵਰਤਣਾ, ਰਹਿਮਤਾਂ ਕਰਨੀਆਂ, ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ, ਸੁੱਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜਿਆ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ, ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨ ਤਨ ਮੁੱਖ ਰੱਖਦਿਆਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ,
ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕਰਕੇ ਦਰਾਈ ਸਮੂਹ ਸੰਗਤ ਦੀ ਗਰੀਬ ਨਿਵਾਜੀ ਕਰੋ ਜੀ। ਹੁਕਮ ਤੋਂ ਉਪਰੰਤ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁੰਦਰ ਦੀਵਾਨ ਸਜਾਉਣ ਦੀ ਆਗਿਆ ਹੋਵੇ ਜੀ। ਸਹੀ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖ।

ਅਰਦਾਸ ਭਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਣਾਈ, ਤੁਮਰੀ ਸਰਣ ਤੁਮਾਰੀ ਆਸਾ, ਤੁਮਹੀ ਸੱਜਣ।

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ, ਪ੍ਰਹਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰਨਾਖਸ ਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨਮੁਖ ਭਰਮ ਭੁਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਪਿਆਰ ਭਾਵਨਾ ਸ਼ਰਧਾ ਸਹਿਤ ਨਿਤਾਂ ਪ੍ਰਤੀ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ, ਆਪ ਜੀ ਅਰਦਾਸ ਵਿੱਚ ਸ਼ਾਮਲ ਹੋਏ। ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖ ਵਾਕ ਆਪ ਜੀ ਨੇ ਸਰਵਣ ਕੀਤੇ, ਜੋ ਸੋਰਠ ਰਾਗ ਅੰਦਰ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਗਏ। ਪਾਵਨ ਅੰਗ 637 ਅਤੇ 38 ਉੱਪਰ ਸੁਭਾਇਮਾਨ ਹਨ। ਇਹਨਾਂ ਪਾਵਨ ਸ਼ਬਦਾਂ ਵਿੱਚ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ, ਇਹ ਪਰਮਾਤਮਾ ਹੈ ਵਾਹਿਗੁਰੂ ਤੇਰੇ ਭਗਤਾਂ ਨੂੰ, ਤੇਰੇ ਸੇਵਕਾਂ ਨੂੰ, ਤੇਰੇ ਦਾਸਾਂ ਨੂੰ ਸਦਾ ਤੇਰੇ 'ਤੇ ਪ੍ਰਤੀਤ ਰਹਿੰਦੀ ਹੈ, ਭਰੋਸਾ ਰਹਿੰਦਾ ਹੈ, ਵਿਸ਼ਵਾਸ ਰਹਿੰਦਾ ਹੈ ਕਿ ਜੋ ਤੇਰੇ ਭਗਤ ਹੋ ਨਿਬੜਦੇ ਹਨ, ਤੂੰ ਸਦਾ ਜੁਗਾਂ ਜੁਗਾਂ ਤੋਂ ਉਹਨਾਂ ਦੀ ਰੱਖਿਆ ਪ੍ਰਤਪਾਲਣਾ ਕਰਦਾ ਆ ਰਿਹਾ ਹੈ, ਉਹਨਾਂ 'ਤੇ ਰਹਿਮਤਾਂ ਕਰਦਾ ਆ ਰਿਹਾ ਹੈ। ਪ੍ਰਹਿਲਾਦ ਵਰਗੇ ਤੂੰ ਆਪਣੇ ਨਾਮ ਦੀ ਬਦੌਲਤ ਤਾਰ ਦਿੱਤੇ ਦੁਸ਼ਟ ਅਹੰਕਾਰੀ ਮਨਮੁੱਖ ਜਿਹੜੇ ਨੇ, ਜਿਨ੍ਹਾਂ ਨੂੰ ਤੇਰੇ 'ਤੇ ਪ੍ਰਤੀਤ ਨੇ, ਉਹ ਸਦਾ ਖੁਆਰ ਹੁੰਦੇ ਨੇ, ਹਰ ਯੁੱਗ ਵਿੱਚ ਮਾਰੇ ਜਾਂਦੇ ਨੇ, ਹਰ ਯੁੱਗ ਵਿੱਚ ਉਹਨਾਂ ਨੂੰ ਭਗਤਾਂ ਵੱਲੋਂ, ਰੱਬ ਦੇ ਪਿਆਰਿਆਂ ਵੱਲੋਂ ਸ਼ਿਕਸਤ ਮਿਲਦੀ ਹੈ। ਇਹ ਵਾਹਿਗੁਰੂ ਦੇ ਦਰ ਘਰ ਦੀ ਸ਼ੋਭਾ ਹੈ ਕਿ ਜੋ ਉਹਦੇ ਨਾਲ ਜੁੜੇ ਨੇ ਉਹਨਾਂ ਦੀ ਸਦਾ ਜੈ ਜੈਕਾਰ ਹੈ, ਭਾਵੇਂ ਵਕਤੀ ਤੌਰ 'ਤੇ ਕਿੰਨੀਆਂ ਵੀ ਮੁਸ਼ਕਲਾਂ ਆ ਜਾਣ, ਮੁਸੀਬਤਾਂ ਆ ਜਾਣ, ਪਰ ਭਗਤ ਜਨ ਹਰ ਮੁਸੀਬਤ ਵਿੱਚੋਂ, ਹਰ ਦੁੱਖ ਵਿੱਚੋਂ ਉਸ ਵਾਹਿਗੁਰੂ ਦੀ ਕਿਰਪਾ ਸਦਕਾ ਨਿਕਲ ਜਾਂਦੇ ਨੇ। ਮਨਮੁੱਖ ਸਾਕਤ ਹਰਨਾਕਸ ਵਰਗੇ ਹਨ, ਰਾਜ ਭਾਗ ਭੋਗਦਿਆਂ ਵੀ ਸਦਾ ਮਨ ਵਿੱਚ ਕ੍ਰੋਧ ਅਹੰਕਾਰ ਹਉਮੈ ਵਿੱਚ ਸੜਦੇ ਨੇ ਕਿ ਅੰਤ ਖੁਆਰ ਹੋ ਜਾਂਦੇ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਸਰਵਣ ਕਰਵਾਏਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਹੁੰ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰਹਿ ਜਨ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ

ਪਹਿ ਵਿੱਚ ਪਾਉਣ ਵਹਿ ਸਦਵਾਓ, ਪਹਿ ਵਿੱਚ ਲਹਿ ਲਖ ਦਰਿਆਓ, ਪਹਿ ਵਿੱਚ ਅਗਨ ਕੱਢੇ ਬੇਗਾਰ, ਪਹਿ ਵਿੱਚ ਧਰਤੀ ਦੱਬੀ ਪਹਾੜ, ਪਹਿ ਵਿੱਚ ਇੰਦ ਫਿਰਿਆ ਸਿਰ ਪਹਾੜ, ਪਹਿ ਵਿੱਚ

0: ਸਗਲਿਆ ਭੋ ਲਿਖਿਆ ਸਿਲੇ ਨਾਨਕ ਨਿਰਭਉ ਨਿਰੰਕਾਰ ਸੱਚੇ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੀਤੀਆਂ ਕਨ ਕਹਾਣੀਆਂ।

ਪੌੜੀ ਸਿਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ ਉਨੀ ਮੰਦੇ ਭੈਣ ਰੱਖਿਓ ਕਰ ਸੁਕਰੇ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ।

ਔੜੀ ਭਗਤ ਤੇਰੇ ਮਨ ਭਾਵੰਦ ਦਰਸੋ ਅਨਕੀਰਤ ਗਾਵੰਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਨੀ ਧਾਵੰਦੇ ਇੱਕ ਮੂਲ ਨਾ ਬੁੱਝਣ ਆਪਣਾ ਅਣਹੋਂਦਾ ਆਪ ਗਿਣਾਈਂਦੇ ਹਾਂ ਢਾਡੀ ਕਾ ਨੀਚ ਜਾਤ ਹੋ ਰੁਕਮ ਜਾਤ ਸਦਾਈਂਦੇ ਤਿੰਨ ਮੰਗਾਂ ਜਿਤ ਜੈ ਧਿਆਈਂਦੇ ਤਿੰਨ ਮੰਗਾਂ ਜਿਤ ਜੈ ਧਿਆਈਂਦੇ।

ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ ਕਰ ਫੁਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ ਜੋ ਬਨਹਾਰਿਆ।

ਪਾਕ ਪਵਿੱਤ ਵਾਪਿਸ ਤਨ ਗੱਡਿਆ ਥੁੱਕਾਂ ਪਈਆਂ ਤਿੱਤ ਜਿਤ ਮੁਖ ਨਾਮ ਨਾ ਉਚਰਾ ਬਿਨਾ ਵੈਰਸ ਖਾਹੇ ਨਾਨਕੇ ਵੇ ਜਾਣੀਐ ਤਿੱਤ ਮੁਖ ਥੁੱਕਾਂ।

ਨਾ ਲਿਆਣੇ ਦੋਸਤੀ ਕਦੇ ਨਾ ਵੈ ਰਾਸ ਜਿਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾ ਵੈ ਦੂਜੀ ਹੋਵੇ ਪਾ ਸਾਹਿਬ ਸੇਤੀ ਹੁਕਮ ਨਾ

ਵਾਹਿਗੁਰੂ ਸਾਹਿਬ ਜੀ ਪਾਵ ਸੁਹਾਵੇ ਜਾਂ ਤੇਰੇ ਜੁਲਦੇ ਸੀਸ ਸੁਹਾਵ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜੀਓ ਪਿਆ ਤੋ ਸ਼ਰਨੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੋਹਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਸੋਰਠ ਮਹਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ

ਹਾਰਾ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰ ਰੱਖਿਆ ਪੁਰ ਤਾਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰ ਰੱਖਿਆ ਪੁਰ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਅੰਮ੍ਰਿਤ ਵੇਲੇ ਤੋਂ ਸ਼ਾਹੇ ਸ਼ਹਿਨਸ਼ਾਹ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰਦਿਆਂ ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਆਂ ਪਾਸੋਂ ਸੰਪੂਰਨ ਸ੍ਰੀ ਆਸਾ ਦੀਵਾਰ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਨ ਕੀਤਾ। ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜੋ ਹੁਕਮ ਦੀ ਬਖਸ਼ਿਸ਼ ਕੀਤੀ, ਹੁਕਮ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ। ਇਹ ਪਾਕ ਬਚਨ ਰਾਗ ਸੋਰਠ ਵਿੱਚ ਧੰਨ ਗੁਰੂ ਅਮਰਦਾਸ ਸੱਚ ਪਾਤਸ਼ਾਹ ਦੇ ਤਿੰਨ ਤੁੱਕੇ ਸ਼ਬਦ ਔਰ ਪਹਿਲੇ ਘਰ ਵਿੱਚ ਉਚਾਰਨ ਕੀਤਾ। ਆਰੰਭ ਵਿੱਚ ਛੋਟਾ ਮੂਲ ਮੰਤਰ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸਤਿਗੁਰ ਦੀ ਕਿਰਪਾ ਨਾਲ ਬਖਸ਼ਿਸ਼ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਭਗਤਾਂ ਦੀ ਸਦਾ ਤੋਂ ਰੱਖਦਾ ਹਰ ਜੀਓ ਧੁਰ ਤੋਂ ਰੱਖਦਾ ਆਇਆ। ਇਹ ਪ੍ਰਭੂ ਜੀ, ਤੁਸੀਂ ਆਪਣੇ ਪਿਆਰੇ ਭਗਤਾਂ ਦੀ ਆਦਿ ਕਾਲ ਤੋਂ ਹੀ ਸਦਾ ਤੋਂ ਹੀ ਪੈਜ ਇੱਜ਼ਤ ਰੱਖਦੇ ਆ ਰਹੇ ਹੋ, ਹਰ ਜੀਓ ਧੁਰ ਤੋਂ ਸ਼ੁਰੂ ਤੋਂ ਹੀ ਆਦਿ ਕਾਲ ਤੋਂ ਹੀ ਇਹ ਤੁਸੀਂ ਕਿਰਪਾ ਕਰਦੇ ਆ ਰਹੇ ਹੋ। ਆਪਣੇ ਭਗਤ ਜਨਾਂ ਦੀ ਲਾਜ ਇੱਜ਼ਤ ਪੱਤ ਰੱਖਦੇ ਹੋ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ ਹਰਨਾਕਸ਼ ਮਾਰ ਪਛਾਇਆ। ਜਿਵੇਂ ਸਤਯੁਗ ਵਿੱਚ ਤੁਸੀਂ ਆਪਣੇ ਭਗਤ ਪ੍ਰਹਿਲਾਦ ਵਰਗੇ ਹੋਰ ਅਨੇਕਾਂ ਸੇਵਕਾਂ ਨੂੰ ਹੱਥ ਦੇ ਕੇ ਰੱਖਿਆ ਅਤੇ ਹਰਨਾਕਸ਼ ਦੁਸ਼ਟ ਨੂੰ ਮਾਰ ਕੇ ਖਪਾ ਦਿੱਤਾ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਭਰਮ ਭੁਲਾਇਆ। ਗੁਰੂ ਦੀ ਸ਼ਰਨ ਪੈਣ ਵਾਲਿਆਂ ਨੂੰ ਇਹ ਯਕੀਨ ਹੈ ਕਿ ਹੇ ਪ੍ਰਭੂ, ਤੂੰ ਆਪਣੇ ਸੇਵਕਾਂ ਦੀ ਲਾਜ ਰੱਖਦਾ, ਇੱਜ਼ਤ ਰੱਖਦਾ, ਪਰ ਮਨ ਦੇ ਮੁਰੀਦ ਜਿਹੜੇ ਬੰਦੇ ਨੇ ਮਨਮੁਖ, ਉਹ ਭਰਮ ਭਟਕਣਾ ਵਿੱਚ ਪੈ ਕੇ ਕੁਰਾਏ ਪਏ ਰਹਿੰਦੇ। ਹਰ ਜੀ ਇਹ ਤੇਰੀ ਵਡਿਆਈ, ਜੋ ਤੂੰ ਆਪਣੇ ਪਿਆਰੇ ਭਗਤਾਂ ਦੀ ਰੱਖਿਆ ਕਰਦਾ ਸੇਵਕਾਂ ਦੀ, ਇਹਦੇ ਵਿੱਚ ਤੇਰੀ ਵਡਿਆਈ, ਕਿਉਂਕਿ ਤੇਰੀ ਵਡਿਆਈ ਇਸ ਲਈ ਹੈ ਕਿ ਭਗਤ ਤੇਰੇ ਨੇ ਤੇ ਤੂੰ ਆਪਣੇ ਪਿਆਰੇ ਭਗਤਾਂ ਦੀ ਜੋ ਇੱਜ਼ਤ ਪੱਤ ਰੱਖਦਾ ਇਹਦੇ ਵਿੱਚ ਵੀ ਤੇਰਾ ਹੀ ਵੱਡਾਪਨ ਹੈ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਹੇ ਮੇਰੇ ਮਾਲਕ, ਇਸੇ ਤਰ੍ਹਾਂ ਹੀ ਤੂੰ ਆਪਣੀ ਭਗਤੀ ਕਰਨ ਵਾਲੇ ਭਗਤਾਂ ਦੀ ਲਾਜ ਪੈਜ ਰੱਖਦਾ ਰਹਿ, ਕਿਉਂਕਿ ਭਗਤ ਹਮੇਸ਼ਾ ਤੇਰੀ ਸ਼ਰਨ ਪਏ ਰਹਿੰਦੇ ਨੇ। ਇਹ ਸੀ ਮਰਕਜ਼ੀ ਕੇਂਦਰੀ ਭਾਵ। ਭਗਤਾਂ ਨੂੰ ਜਮਜੋ ਨਾ ਸਕੈ, ਰੱਬ ਦੀ ਇਬਾਦਤ ਬੰਦਗੀ ਕਰਨ ਵਾਲਿਆਂ ਵੱਲ ਤੇ ਜਮ ਜੋ ਵੀ ਨਹੀਂ ਸਕਦਾ, ਤੱਕ ਵੀ ਨਹੀਂ ਸਕਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ, ਕਾਲ ਨਾ ਨੇੜੇ ਆਈ ਮੌਤ ਵੀ ਨੇੜੇ ਨਹੀਂ ਆਉਂਦੀ ਉਹਨਾਂ ਦੇ, ਕਿਉਂਕਿ ਸੁਣ ਕੇ ਜੰਮ ਕੇ ਦੂਤ ਨਾਏ ਤੇਰਾ, ਉਹਨਾਂ ਦੇ ਪਾਸ ਤੇਰਾ ਨਾਮ ਹੈ,
ਹਰ ਪ੍ਰਾਣ ਨਾਲ ਹਰ ਸਾਹ ਨਾਲ ਜਦੋਂ ਉਹ ਤੇਰਾ ਨਾਮ ਉਚਾਰਦੇ ਨੇ, ਜਮ ਵੀ ਦੇਖ ਕੇ ਤੇ ਸੁਣ ਕੇ ਤੇਰਾ ਨਾਮ ਭੱਜ ਜਾਂਦਾ, ਨੇੜੇ ਨਹੀਂ ਆਉਂਦੇ। ਕੇਵਲ ਰਾਮ ਨਾਮ ਮਨ ਵਸਿਆ, ਉਹਨਾਂ ਦੇ ਮਨ ਵਿੱਚ ਕੇਵਲ ਤੇਰਾ ਨਾਮ ਹੀ ਮੇਰਿਆ ਮਾਲਕਾ ਵਸਿਆ ਰਹਿੰਦਾ। ਨਾਮ ਹੀ ਮੁਕਤ ਭਾਈ, ਤੇਰਾ ਨਾਮ ਹੀ ਹੈ ਜਿੱਥੋਂ ਜਨਮ ਮਰਨ ਤੋਂ ਸੁਤੰਤਰਤਾ ਪ੍ਰਾਪਤ ਹੁੰਦੀ, ਮੁਕਤੀ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ। ਆ ਰਿਧੀਆਂ ਸਿੱਧੀਆਂ ਜਿਹੜੀਆਂ ਤਾਕਤਾਂ ਨੇ, ਇਹ ਤੇ ਤੇਰੇ ਭਗਤਾਂ ਦੇ ਚਰਨਾਂ ਦੀਆਂ ਦਾਸੀਆਂ ਨੇ, ਚਰਨੀ ਲੱਗਦੀਆਂ ਨੇ। ਗੁਰ ਕੈ ਸਹਿਜ ਸੁਭਾਈ, ਗੁਰੂ ਦੇ ਸ਼ਰਨ ਪੈਣ ਵਾਲੇ ਤੇਰੇ ਭਗਤ ਜਨ, ਆਤਮਕ ਅਡੋਲਤਾ ਤੇ ਰੱਬੀ ਪਿਆਰ ਦੇ ਵਿੱਚ ਜੋ ਰਹਿੰਦੇ ਜੀਵਨ ਜੀਵਦੇ ਨੇ, ਉਹਨਾਂ ਦੇ ਚਰਨਾਂ ਵਿੱਚ ਤੇਰੀ ਦੀਆਂ ਸਿੱਧੀਆਂ ਜਿਹੜੀਆਂ ਨੇ ਟਿਕੀਆਂ ਰਹਿੰਦੀਆਂ। ਮਨ ਮੁੱਖਾਂ ਨੂੰ ਪ੍ਰਤੀਤਨ ਆਰੀ, ਜਿਹੜੇ ਮਨ ਪਿੱਛੇ ਲੱਗਣ ਤੁਰਨ ਵਾਲੇ ਪ੍ਰਾਣੀ ਨੇ, ਉਹਨਾਂ ਨੂੰ ਰੱਬਾ ਤੇਰੇ ਤੇ ਯਕੀਨ ਨਹੀਂ ਆਉਂਦਾ। ਅੰਤਰ ਲੋਭ ਸੁਭਾਵ ਕਾਰਨ ਇਹ ਹੈ ਕਿ ਉਹਨਾਂ ਦੇ ਅੰਦਰ ਲੋਭ ਹੈ ਅਤੇ ਸਵਾਰਥ ਹੈ। ਸਵਾਰਥ ਕਾਰਨ, ਲਾਲਚ ਕਾਰਨ ਮਨ ਦੇ ਮੁਰੀਦ ਬੰਦਿਆਂ ਨੂੰ ਤੇਰੇ ਤੇ ਪ੍ਰਤੀਤ ਨਹੀਂ ਆਉਂਦੀ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਚਨ ਕਰਦੇ, ਗੁਰਮੁਖ ਹਿਰਦੈ ਸ਼ਬਦ ਨ ਭੇਦੇ ਹੋ, ਹਰ ਨਾਮ ਨਾ ਲਾਗਾ ਭਾਉ। ਮਨਮੁਖ ਬੰਦਾ ਗੁਰੂ ਦੀ ਸ਼ਰਨ ਨਹੀਂ ਪੈਂਦਾ, ਗੁਰੂ ਦੀ ਸੇਵਾ ਵਿੱਚ ਨਹੀਂ ਜੁਟਦਾ ਲੱਗਦਾ, ਇਸੇ ਲਈ ਉਹਦਾ ਹਿਰਦਾ ਜਿਹੜਾ ਹੈ ਸ਼ਬਦ ਨਾਲ ਭਿੱਜਦਾ ਨਹੀਂ ਹੈ, ਵਿਨਿਆ ਨਹੀਂ ਜਾਂਦਾ, ਤੇ ਰੱਬ ਤੇਰੇ ਨਾਮ ਨਾਲ ਵੀ ਉਹਦਾ ਪ੍ਰੇਮ ਨਹੀਂ ਲੱਗਦਾ। ਹਰ ਨਾਮ ਨਾਲ ਲਾਗਾ ਭਾਉ, ਭਾਉ ਪ੍ਰੇਮ ਨੂੰ ਕਹਿਣ, ਉਹਦੀ ਪ੍ਰੀਤ ਤੇਰੇ ਨਾਮ ਵਿੱਚ ਨਹੀਂ ਹੁੰਦੀ। ਉਹਦੇ ਕੂੜ ਕਪਟ ਪਾਜ ਲੈ ਜਾਸੀ, ਮਨਮੁਖ ਫੀਕਾ ਅਲਾਓ। ਮਨ ਦਾ ਮੁਰੀਦ ਬੰਦਾ ਹਮੇਸ਼ਾ ਰੁੱਖਾ ਬੋਲਦਾ। ਅਲਾਉਣ ਦਾ ਮਤਲਬ ਏ ਬੋਲਣਾ, ਕਹਿਣਾ, ਫੀਕਾ ਰੁੱਖਾ, ਮਨਮੁਖ ਦੇ ਰੁੱਖੇ ਬੋਲ, ਜਿਹਦੇ ਅੰਦਰ ਕੀ ਹੈ ਝੂਠ ਅਤੇ ਧੋਖਾ, ਇਹ ਵੀ ਆਖਰ ਲੈ ਜਾਂਦਾ, ਪਾਜ ਖੁੱਲ ਜਾਂਦਾ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ। ਮੇਰਿਆ ਮਾਲਕਾ, ਤੂੰ ਭਗਤਾਂ ਦੇ ਵਿੱਚ ਨਿਰੰਤਰ ਵਰਤਦਾ ਹੈ, ਤੇ ਤੇਰੇ ਜਿਹੜੇ ਭਗਤ ਨੇ ਨਾ, ਉਹ ਤੈਨੂੰ ਤੇਰੀ ਭਗਤੀ ਦੁਆਰਾ ਜਾਣਦੇ ਹਨ। ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਇਹ ਜਿਹੜਾ ਮਾਇਆ ਦਾ ਮੋਹ ਹੈ ਨਾ, ਇਹ ਵੀ ਤੇਰੀ ਹੀ ਰਚੀ ਹੋਈ ਰਚਨਾ ਹੈ। ਹੇ ਪ੍ਰਭੂ ਸਰਬ ਵਿਆਪਕ, ਸਭ ਦੇ ਰਚਨਹਾਰ, ਇਹ ਮਾਇਆ ਵੀ ਤੇਰੀ ਹੀ ਬਣਾਈ, ਤੇਰੀ ਹੀ ਰਚੀ ਹੋਈ ਹੈ। ਹਉ ਮੈਂ ਮਾਰ ਮਨਸਾ ਮਨੈ ਸੁਮਣੀ, ਗੁਰ ਕੈ ਸ਼ਬਦ ਪਛਾਤਾ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਹੇ ਮਾਲਕਾ ਤੈਨੂੰ ਜਾਣਿਆ, ਤੇਰੇ ਨਾਲ ਜਾਣ ਪਹਿਚਾਣ ਡੂੰਘੀ ਸਾਂਝ ਪਾਈ, ਉਹਨਾਂ ਨੇ ਹਉਮੈ ਅਤੇ ਆਪਣੇ ਮਨ ਦੀ ਮਨਸਾ ਨੂੰ ਮਾਰਿਆ ਔਰ ਤੇਰੇ ਵਿੱਚ ਸਮਾ ਗਏ, ਲੀਨ ਹੋ ਗਏ ਗੁਰੂ ਦੇ ਸ਼ਬਦ ਰਾਹੀਂ। ਅਚਿੰਤ ਕੰਮ ਕਰੇ ਪ੍ਰਭ ਤਿੰਨ ਕੀ, ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਪਰਮੇਸ਼ਵਰ ਦੇ ਨਾਮ ਨਾਲ ਪ੍ਰੀਤ ਹੈ, ਪ੍ਰੇਮ ਹੈ, ਉਹਨਾਂ ਦੇ ਤੋਂ ਸਾਰੇ ਕੰਮ ਸਵਾਰ ਦੇਣਾ। ਉਹਨਾਂ ਨੂੰ ਕਿਸੇ ਕੰਮ ਨੂੰ ਲੈ ਕੇ, ਕਾਜ ਨੂੰ ਲੈ ਕੇ ਕੋਈ ਚਿੰਤਾ ਨਹੀਂ ਸਤਾਉਂਦੀ, ਉਹਨਾਂ ਦੀ ਸਾਰੀ ਚਿੰਤਾ ਤੋਂ ਖਤਮ ਕਰ ਦੇਣਾ, ਕਿਉਂਕਿ ਉਹਨਾਂ ਦਾ ਤੇਰੇ ਨਾਮ ਦੇ ਨਾਲ ਪਿਆਰ ਹੈ। ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸੁਵਾਰਨ ਹਾਰਾ।
ਗੁਰੂ ਦੀ ਕਿਰਪਾ ਨਾਲ, ਜਿਨ੍ਹਾਂ ਦੇ ਮਨ ਵਿੱਚ ਹਮੇਸ਼ਾ ਸਦਾ ਹੀ ਇਹ ਪ੍ਰਭੂ ਤੇਰਾ ਨਾਮ ਵਸ ਪੈਂਦਾ, ਵਸਿਆ ਰਹਿੰਦਾ, ਉਹਨਾਂ ਦੇ ਤੋਂ ਸਾਰੇ ਕਾਜ ਸਵਾਰਨ ਹਾਰ ਹੈ, ਸਵਾਰ ਦੇਣਾ। ਉਹਨਾਂ ਕੀ ਰੀਸ ਕਰੇ ਸੋਵੇ ਗੁੱਛੈ, ਜਿਨ ਹਰ ਪ੍ਰਭ ਹੈ ਰਖਵਾਰਾ। ਜਿਹੜੇ ਤੇਰੇ ਨਾਮ ਦੇ ਰੰਗ ਵਿੱਚ ਰੱਤੇ ਹੋਏ ਨੇ ਗੁਰੂ ਕੇ ਪਿਆਰੇ, ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਪ੍ਰਭੂ, ਗੁਰ ਕਿਰਪਾ ਦੁਆਰਾ ਜਿਨ੍ਹਾਂ ਦੇ ਮਨ ਵਿੱਚ ਇਹ ਪ੍ਰਭੂ ਤੇਰਾ ਨਾਮ ਵਸਿਆ, ਉਹਨਾਂ ਦੇ ਕਾਜ ਵੀ ਤੂੰ ਸਵਾਰ ਦੈ। ਤੇ ਜੇ ਦੁਨੀਆਂ ਦੇ ਲੋਕ ਉਹਨਾਂ ਦੀ ਕੋਈ ਰੀਸ ਕਰੇ, ਸੋ ਬੇਗੁੱਚੈ, ਉਹ ਖੁਆਰ ਹੁੰਦਾ, ਕਿਉਂਕਿ ਕਾਜ ਮਾਲਕ ਉਹਨਾਂ ਦੇ ਸਵਾਰ ਦੈ, ਜਿਨ ਹਰ ਪ੍ਰਭ ਹੈ ਰਖਵਾਲਾ। ਹਰੀ ਪ੍ਰਭੂ ਜਿਨ੍ਹਾਂ ਦੇ ਸਿਰ ਦਾ ਰਾਖਾ ਹੈ, ਰਖਵਾਲਾ ਹੈ, ਉਹਨਾਂ ਦੇ ਕਾਜ ਸਵਾਰ ਦੈ। ਤੇ ਜੇ ਉਹਨਾਂ ਦੀ ਕੋਈ ਰੀਸ ਕਰੇ, ਉਹਨਾਂ ਦੀ ਰੀਸੇ ਦੁਨੀਆ ਵੇਗੁੱਚਦੀ ਹੈ, ਖੁਆਰ ਹੁੰਦੀ ਹੈ। ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨ ਮੁਖ ਭੌਂਕ ਮੂਏ ਬਿਲ ਲਾਈ। ਮਨ ਦਾ ਮੁਰੀਦ ਬੰਦਾ ਕਈ ਊਲ ਜਲੂਲ ਲੱਕ ਬੋਲ ਬੋਲਦਾ, ਵਿਲਕਦਾ, ਰੋਂਦਾ, ਕੁਰਲਾਉਂਦਾ, ਹਾੜੇ ਪਾਉਂਦਾ, ਪਰ ਗੁਰੂ ਤੋਂ ਬਿਨਾ, ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਅੱਜ ਤੱਕ ਕਿਸੇ ਨੂੰ ਮਾਲਕ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਈ। ਮਨ ਮੁਖ ਭੌਂਕ ਮੂਏ ਬਿਲ ਲਾਈ ਤੋਂ ਮਤਲਬ ਵੀ ਇਹ ਕਿ ਮਨ ਦਾ ਮੁਰੀਦ ਬੰਦਾ ਜਿਹੜਾ ਊਲ ਜਲੂਲ ਭੌਂਕਦਾ, ਭਾਵਕਦਾ, ਬੋਲਦਾ, ਵਿਲਕਦਾ, ਪਰ ਪ੍ਰਾਪਤੀ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੱਸੀ ਸੇਵਾ ਕਰਨ ਵਾਲਿਆਂ ਨੂੰ ਹੀ ਹੁੰਦੀ ਹੈ। ਆਵੇਂ ਜਾਵੇਂ ਠੌਰ ਨਾ ਪਾਵੇ, ਮਨਮੁਖ ਬੰਦੇ ਦਾ ਤੇ ਕਿ ਉਹ ਜੰਮਦਾ ਤੇ ਮਰਦਾ। ਆਵੇਂ ਦਾ ਮਤਲਬ ਹੈ ਜਨਮ, ਜਾਣ ਦਾ ਮਤਲਬ ਹੈ ਮੌਤ। ਉਹਦਾ ਜਨਮ ਮਰਨ ਬਣਿਆ ਰਹਿੰਦਾ ਤੇ ਲੋਕ ਪਰਲੋਕ ਵਿੱਚ ਉਹਨੂੰ ਕਿਤੇ ਵੀ ਜਗ੍ਹਾ ਨਹੀਂ ਮਿਲਦੀ, ਠੌਰ ਨਾ ਪਾਵੇ, ਕਿਤੇ ਵੀ ਉਹਨੂੰ ਅਸਥਾਨ ਥਾਂ ਜਗ੍ਹਾ ਨਹੀਂ ਪ੍ਰਾਪਤ ਹੁੰਦੀ। ਦੁੱਖ ਮੈਂ ਦੁੱਖ ਸਮਾਏ, ਐਸੇ ਬੰਦੇ ਦੁੱਖ ਦੇ ਵਿੱਚ ਹੀ ਜੀਵਦੇ ਨੇ, ਆਖਰ ਦੁੱਖ ਦੇ ਵਿੱਚ ਹੀ ਸਮਾ ਜਾਂਦੇ, ਮਰ ਜਾਂਦੇ। ਹਰ ਪ੍ਰਾਣੀ ਦੇ ਕਾਲ ਵਾਸ ਹੋਣ ਤੇ ਅਸੀਂ ਸਮਾਜ ਦੇ ਲੋਕ ਅਰਦਾਸਾਂ ਬੇਨਤੀਆਂ ਕਰਦੇ ਹਾਂ, ਪਰ ਗੁਰਮਤ ਦਾ ਇੱਕ ਅਸੂਲ ਹੈ ਪਿਆਰਿਓ, ਜਿਨ੍ਹਾਂ ਨੇ ਜਿਉਂਦੇ ਜੀ ਰੱਬ ਦੇ ਘਰ ਵਿੱਚ ਸੱਚ ਖੰਡ ਵਿੱਚ ਆ ਕੇ ਬੈਠਣਾ ਨਹੀਂ ਕੀਤਾ, ਉਹਨਾਂ ਨੂੰ ਮਰਨ ਤੋਂ ਬਾਅਦ ਕਿਸੇ ਬੈਕੁੰਠ ਦੀ ਪ੍ਰਾਪਤੀ ਨਹੀਂ ਹੁੰਦੀ। ਆਪਾਂ ਭਾਵੇਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਪਿਆਰੇ, ਹਰ ਇੱਕ ਪ੍ਰਾਣੀ ਲਈ ਤਰਲਾ ਮਿਹਨਤ ਕਰਦੇ ਹਾਂ, ਉਹ ਤਰਲਾ ਮਿਹਨਤ ਜਿਹੜਾ ਆਖਰੀ ਸਮੇਂ ਕਰਦੇ ਹਾਂ, ਉਹ ਪ੍ਰਤੀਤ ਹੁੰਦਾ ਕਿ ਉਹਦਾ ਵੀ ਅੰਦਾਜ਼ ਕੋਈ ਇੰਨਾ ਸਾਡਾ ਵਧੀਆ ਨਹੀਂ ਹੁੰਦਾ। ਇਹ ਨਹੀਂ ਕਹਿੰਦੇ ਆ ਕਿ ਦਾਤਾ ਇਹਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਬਖਸ਼। ਤੇ ਜਿਹੜਾ ਬੰਦਾ ਸਾਰੀ ਜ਼ਿੰਦਗੀ ਗੁਰੂ ਚਰਨਾਂ ਵਿੱਚ ਨਹੀਂ ਆਇਆ, ਆਖਰ ਅਰਦਾਸ ਕੀਤੀਆਂ ਕਿ ਗੁਰੂ ਉਹਨੂੰ ਆਪਣੇ ਚਰਨਾਂ ਵਿੱਚ, ਪ੍ਰਭੂ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇਗਾ। ਅਸਲ ਵਿੱਚ ਜਿੱਥੇ ਅਸੀਂ ਆ ਕੇ ਸਤਸੰਗ ਵਿੱਚ ਬੈਠਦੇ ਹਾਂ, ਇਹੀ ਬਹਿਸ਼ਤ ਹੈ, ਇਹੀ ਸਵਰਗ ਹੈ। ਅਸਲ ਵਿੱਚ ਜਿਹੜੇ ਜਿਉਂਦੇ ਜੀ ਇੱਥੇ ਨਹੀਂ ਆਏ, ਉਹਨਾਂ ਨੂੰ ਪਰਲੋਕ ਗਮਨ ਕਰਨ ਤੋਂ ਬਾਅਦ ਕੋਈ ਬੈਕੁੰਠ, ਕੋਈ ਜਿਹਨੂੰ ਸੱਚਖੰਡ ਕਹਿ ਲਈਏ, ਨਹੀਂ ਪ੍ਰਾਪਤ ਹੁੰਦਾ, ਨਹੀਂ ਮਿਲਦਾ। ਇਹ ਬਚਨ ਸਿੱਧ ਕਰਿਆ ਜੋ ਅਸੀਂ ਵਿਚਾਰ ਰਹੇ ਹਾਂ।
ਉਹ ਬੰਦੇ ਤੇ ਮਨ ਦੇ ਜਿਹੜੇ ਮੁਰੀਦ ਨੇ ਜੰਮਦੇ ਮਰਦੇ ਰਹਿੰਦੇ ਨੇ ਉਹਨਾਂ ਨੂੰ ਨਾ ਲੋਕ ਵਿੱਚ ਠਵਰ ਮਿਲਦੀ ਜਗ੍ਹਾ ਤੇ ਨਾ ਪਰਲੋਕ ਵਿੱਚ ਉਹ ਦੁੱਖ ਵਿੱਚ ਹੀ ਜੀਵੇ ਤੇ ਦੁੱਖ ਵਿੱਚ ਹੀ ਮਰ ਕੇ ਸਮਾ ਜਾਂਦੇ ਗੁਰਮੁਖ ਹੋਵੇ ਜਿਹੜੇ ਗੁਰੂ ਦੀ ਸ਼ਰਨ ਪੈਂਦੇ ਗੁਰੂ ਦੇ ਸਨਮੁਖ ਹੁੰਦੇ ਸੋਇ ਅੰਮ੍ਰਿਤ ਪੀਵ ਉਹ ਗੁਰੂ ਚਰਨ ਸ਼ਰਨ ਵਿੱਚ ਬੈਠ ਕੇ ਰੱਬੀ ਸਿਫਸਲਾ ਦਾ ਨਾਮ ਅੰਮ੍ਰਿਤ ਪੀਂਦੇ ਨੇ ਆਤਮਕ ਅਡੋਲਤਾ ਇਹ ਅਵਸਥਾ ਸਦਾ ਕਾਇਮ ਰਹਿਣ ਵਾਲੀ ਅਵਸਥਾ ਸਹਿਜ ਮਿਲਾਪ ਦੀ ਅਵਸਥਾ ਇਹਦੇ ਵਿੱਚ ਉਹ ਸਮਾ ਜਾਂਦੇ ਲੀਨ ਆਉਂਦੇ ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਧ ਕਾਈ ਸਤਿਗੁਰ ਦੀ ਸ਼ਰਨ ਪੈਣ ਤੋਂ ਬਿਨਾਂ ਇਹ ਜਨਮ ਤੇ ਮਰਨ ਦਾ ਜਿਹੜਾ ਹੈ ਨਾ ਕਜ਼ੀਆ ਇਹ ਮੁੱਕਦਾ ਨਹੀਂ ਹੈ ਬਾਰ ਬਾਰ ਜੰਮਣ ਤੇ ਮਰਨ ਤੋਂ ਛੁਟਕਾਰਾ ਨਹੀਂ ਹੁੰਦਾ ਭਾਵੇਂ ਬੰਦਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਹੋਰ ਅਨੇਕਾਂ ਧਰਮ ਦੇ ਨਾਮ ਤੇ ਕਰਮ ਕਰੇ ਅਨੇਕਾਂ ਕਰਮ ਕੀਤੀਆਂ ਵੀ ਜਨਮ ਮਰਨ ਦਾ ਜਿਹੜਾ ਗੇੜੇ ਸਾਈ ਬਚਨ ਕਰਦੇ ਨਹੀਂ ਮੁੱਕਦਾ ਭਾਵੇਂ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਏ ਜਿਵੇਂ ਵੇਦ ਪੜੇ ਤੈ ਵਾਦ ਵਖਾਣੇ ਪੰਡਿਤ ਵਿਦਵਾਨ ਲੋਕ ਵੀ ਧਾਰਮਿਕ ਮੁਕੱਦਸ ਗ੍ਰੰਥ ਵੇਦਾਂ ਨੂੰ ਪੜ੍ਹਦੇ ਨੇ ਤੇ ਪੜ੍ਹ ਪੜ੍ਹ ਕੇ ਫਿਰ ਉਹਦੇ ਤੇ ਬਹਿਸ ਵਾਦ ਵਖਾਣ ਦੇ ਆਖਦੇ ਵਾਦ ਕਰਦੇ ਬਹਿਸ ਜਿਹਨੂੰ ਕਹਿੰਦੇ ਇੱਥੇ ਮੈਂ ਇੱਕ ਬੇਨਤੀ ਕਰਾਂ ਗੁਰਬਾਣੀ ਹੈ ਨਾ ਜਿਹੜੀ ਇਹਨੂੰ ਪੜ੍ਹ ਕੇ ਵਿਚਾਰ ਕੇ ਜਿਹੜਾ ਮਨੁੱਖ ਬਹਿਸ ਕਰਦਾ ਤਕਰਾਰ ਕਰਦਾ ਕਿਉਂਕਿ ਅਸੀਂ ਗੁਰਬਾਣੀ ਨੂੰ ਲੈ ਕੇ ਨਾ ਬਹਿਸ ਕਰਨੀ ਨਾ ਤਕਰਾਰ ਕਰਨੀ ਹੈ ਬਾਣੀ ਨੂੰ ਲੈ ਕੇ ਕੇਵਲ ਵਿਚਾਰ ਕਰ ਸਕਦੇ ਹਾਂ ਇਹਦੀ ਵਿਚਾਰ ਹੋ ਸਕਦੀ ਹੈ ਨਾ ਤਕਰਾਰ ਤੇ ਨਾ ਹੀ ਵਾਦ ਝਗੜਾ ਬਹਿਸ ਲੇਕਿਨ ਵਿਦਵਾਨ ਪੰਡਿਤ ਪੜ੍ਹਦੇ ਨੇ ਤੇ ਪੜ੍ਹ ਕੇ ਤੇ ਵਾਦ ਵਖਾਣੇ ਬਹਿਸ ਕਰਦੇ ਬਿਨ ਹਰ ਪਤ ਗੁਵਾਈ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਜਿਹੜੇ ਮੁਕੱਦਸ ਗ੍ਰੰਥਾਂ ਨੂੰ ਪੜ੍ਹ ਕੇ ਵਾਦ ਕਰਦੇ ਨੇ ਨਾ ਇਉਂ ਸਮਝੋ ਉਹਨਾਂ ਨੇ ਆਪਣੀ ਇੱਜ਼ਤ ਵੀ ਗਵਾਲੇ ਸੱਚਾ ਸਤਿਗੁਰ ਸੱਚੀ ਜਿਸ ਬਾਣੀ ਮੇਰਾ ਸਤਿਗੁਰ ਵੀ ਸਦਾ ਥਿਰ ਰਹਿਣ ਵਾਲੇ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਹੈ ਸੱਚੀ ਜਿਸ ਬਾਣੀ ਮੇਰੇ ਸਤਿਗੁਰ ਦੀ ਉਚਾਰੀ ਬਾਣੀ ਵੀ ਸਦਾ ਥਿਰ ਰਹਿਣ ਵਾਲੀ ਹੈ ਅਟਲ ਹੈ ਅਮਰ ਹੈ ਬਚਨ ਸਤਿਗੁਰਾਂ ਦੀ ਬਾਣੀ ਐਸੇ ਸਤਿਗੁਰ ਦੀ ਭੱਜ ਛੂਟੇ ਗੁਰ ਸਰਣ ਆਈ ਜੇ ਜਨਮ ਮਰਨ ਤੋਂ ਛੁੱਟਣਾ ਹੀ ਤਾਂ ਗੁਰੂ ਅਮਰਦਾਸ ਮਹਾਰਾਜ ਅੱਜ ਕਿਰਪਾ ਕਰਦੇ ਭੱਜ ਕੇ ਪੂਰੇ ਸੱਚੇ ਗੁਰੂ ਦੀ ਸ਼ਰਨ ਪੈ ਜਾ ਸ਼ਰਨ ਵਿੱਚ ਆ ਜਾ ਆਖਰੀ ਪਦ ਵਿਚਾਰੀ ਕਿਉਂਕਿ ਅਸ਼ਟਪਦੀ ਹੈ ਇਸ ਲਈ

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ

ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਣੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾ ਨਿਉਟਿਆਂ ਦੀ ਉੱਠ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਸ਼ਬਦ ਸਵਰੂਪ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਮਹਾਨ ਬਖਸ਼ਿਸ਼ ਮੇਰਾਮਤ ਕੀਤੀ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਸੁੰਦਰ ਦੀਵਾਨ ਸਜੇ ਸਜੇ ਦੀਵਾਨਾਂਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਉਪਰੰਤ ਸਤਿਗੁਰੂ ਜੀ ਜੋ ਅੰਮ੍ਰਿਤ ਵੇਲੇ ਆਪ ਜੀ ਨੇ ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਹੁਕਮ ਦੀ ਵਿਚਾਰ ਹੋਈ ਗਰੀਬ ਨਿਵਾਜ ਆਪ ਜੀ ਕੇ ਅੰਮ੍ਰਿਤ ਬਾਣੀ ਦਾ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਨੰਦ ਸਾਹਿਬ ਜੀ ਦੇ ਪਾਠ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਆਪ ਬਣਾ ਲੈਣਾ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਭੇਟਾਂ ਕੀਤੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੇਹ ਰੂਪਤਾ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ ਸੇਵਾਵਾਂ ਭੇਜੀਆਂ ਗਈਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਗੁਰਮਤ ਅਨੁਸਾਰ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਸਦਾ ਅੰਗ ਸੰਗ ਵਰਤਣਾ ਸਤਿਗੁਰੂ ਜੀ ਕਿਰਪਾ ਕਰਨੀ ਗਰੀਬ ਨਿਵਾਜ ਇਸ ਵਕਤ ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰੂ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੋਂ ਉਪਰੰਤ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹੁ ਟਲ ਗੁਰ ਸੇਵੀ ਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਉ, ਹਰ ਨਾਖਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨ ਮੁਖ ਭਰਮ ਭੁਲਾਇਆ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਪ੍ਰਾਰੰਭ ਹੋਏ ਦੀਵਾਨਾਂ ਦੀ ਹਾਜ਼ਰੀ ਪਿਆਰ ਭਾਵਨਾ ਸਹਿਤ ਭਰ ਰਹੇ ਹੋ। ਬੜੇ ਹੀ ਪਿਆਰ ਦੇ ਨਾਲ ਆਪ ਜੀਆਂ ਨੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਸਰਵਣ ਕੀਤੇ ਉਪਰੰਤ ਅੱਜ ਦੇ ਸ੍ਰੀ ਮੁੱਖ ਵਾਕ ਦੀ ਕਥਾ ਸਤਿਕਾਰਯੋਗ ਗਿਆਨੀ ਜਸਬੀਰ ਸਿੰਘ ਜੀ ਖੁਸ਼ ਦਿਲ ਤਿੰਨਾਂ ਪਾਸੋਂ ਸਰਵਣ ਕੀਤੀ। ਅਰਦਾਸ ਵਿੱਚ ਸ਼ਾਮਲ ਹੋਏ ਉਪਰੰਤ ਅੱਜ ਦੇ ਸ੍ਰੀ ਮੁੱਖ ਵਾਕ ਆਪ ਜੀ ਨੇ ਸਰਵਣ ਕੀਤੇ ਹਨ। ਕੁਝ ਕੁ ਅਨਾਊਂਸਮੈਂਟਾਂ ਹਨ। 9 ਅਕਤੂਬਰ ਨੂੰ ਸ਼ਹੀਦੀ ਹੈ ਭਾਈ ਸੁਖਦੇਵ ਸਿੰਘ ਜੀ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਜੀ ਦੀ। 10 ਅਕਤੂਬਰ ਨੂੰ ਜਨਮ ਦਿਹਾੜਾ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਚੱਲ ਰਹੇ ਹਨ, ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸਟੋਕਟਨ ਗੁਰੂ ਘਰ। ਸੋ ਜੋ ਵੀ ਸੰਗਤਾਂ ਚਾਹਵਾਨ ਹੋਣ ਉਹ ਗੁਰੂ ਘਰ ਦੇ ਨਾਲ ਸੰਪਰਕ ਕਰ ਸਕਦੀਆਂ ਹਨ। 23 ਅਕਤੂਬਰ ਨੂੰ ਜਨਮ ਦਿਹਾੜਾ ਹੈ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ। 27 ਅਕਤੂਬਰ ਨੂੰ ਪ੍ਰਕਾਸ਼ ਦਿਵਸ ਹੈ, ਪ੍ਰਕਾਸ਼ ਦਿਹਾੜਾ ਹੈ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀ ਦਾ। 3 ਨਵੰਬਰ ਨੂੰ ਗੁਰਤਾ ਗੱਦੀ ਦਿਵਸ ਹੈ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ। ਅਤੇ 3 ਨਵੰਬਰ ਨੂੰ ਹੀ ਜੋਤੀ ਜੋਤ ਦਿਵਸ ਆ ਰਿਹਾ ਹੈ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ। 8 ਨਵੰਬਰ ਨੂੰ ਬੰਦੀ ਛੋੜ ਦਿਵਸ ਹੈ ਜੋ ਬੜੀ ਚੜ੍ਹਦੀ ਕਲਾ ਦੇ ਨਾਲ ਗੁਰੂ ਘਰ ਵਿੱਚ ਯਾਦ ਕੀਤਾ ਜਾਂਦਾ, ਮਨਾਇਆ ਜਾਂਦਾ। ਸੋ ਇਹਨਾਂ ਸਾਰੇ ਸਮਾਗਮਾਂ ਵਿੱਚ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। ਵਧੇਰੇ ਜਾਣਕਾਰੀ ਲਈ ਆਪ ਜੀ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੱਗਰ ਤਿੰਨਾਂ ਨਾਲ ਸੰਪਰਕ ਕਰ ਸਕਦੇ ਹੋ। ਆਓ ਹੁਣ ਪਿਆਰ ਸਹਿਤ ਆਪਾਂ ਜੋ ਨਿੱਤਾਂ ਪ੍ਰਤੀ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਸ੍ਰੀ ਸਹਿਜ ਪਾਠ ਪ੍ਰਾਰੰਭੇ ਹੋਏ ਹਨ, ਉਹ ਪਾਠ ਪ੍ਰਾਰੰਭ ਹੋਣਗੇ। ਆਪ ਜੀ ਨੇ ਪਿਆਰ ਸਹਿਤ ਨਾਲ ਕਰਨੇ ਹਨ, ਸਰਵਣ ਕਰਨੇ ਹਨ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 1319 ਤੋਂ ਪ੍ਰਾਰੰਭ ਹੋ ਰਹੇ ਹਨ। ਪਿਆਰ ਸਾਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 1319 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਹਰ ਹਰ ਭਗਤ ਬਣੀ ਮਤ ਗੁਰਮਤ, ਤੁਰ ਮਸਤਕ ਪ੍ਰਭ ਲਿਖਿਆ ਰਹਾਉ। ਗੁਰ ਕੇ ਪਗ ਸਿਮਰੋ ਦਿਨ ਰਾਤੀ, ਮਨ ਹਰ ਹਰ ਹਰ ਬਸਿਆ। ਹਰ ਹਰ ਹਰ ਕੀਰਤ ਜਗ ਸਾਰੀ, ਕਸ ਚੰਦਨ ਜਸ ਕਸਿਆ। ਹਰ ਜਨ ਹਰ ਹਰ ਹਰ ਲਿਵ ਲਾਈ, ਸਭ

ਜੋ ਬਚਨ ਗੁਰ ਸਤ ਸਤ ਕਰਮਾਨੈ ਤਿਸੀ ਆਗੈ ਕਾਢ ਤਰੀਜੈ ਸੰਤੋ ਸੁਨੋ ਸੁਨੋ ਜਨ ਭਾਈ ਗੁਰ ਕਾਢੀ ਬਹਾ ਕੁਕੀਜੈ ਜੇ ਆਤਮ ਕੋ ਸੁਖ ਸੁਖ।

ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿੱਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ ਪਿਆਰ ਸਹਿਤ, ਘਰਾਂ ਵਿੱਚ ਬੈਠ ਕੇ ਪਿਆਰ ਸਹਿਤ ਅੰਮ੍ਰਿਤ ਬਾਣੀ ਦੇ ਪਾਠ ਸਰਵਣ ਕਰਦੇ ਹੋ। ਗੁਰੂ ਕਿਰਪਾ ਕਰੇ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਅਦ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਂ ਦਾ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਭਰੀ ਸਿਓ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਾਵਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੁਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰ ਆਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜੇ ਰੇਖੀ ਸਰ ਜੁਗ ਜੁਗ ਬੇਦਾ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਣ ਸੁਰਗ ਮੱਛ ਪਾਇਆ ਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਜੇਥੇ ਅੜਸਠ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋਤ ਭਾਵਨ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚੇਤਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜੈ ਰੰਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾ ਸਾਹ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੈ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਆਪੇ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਵਿਨਵਰ ਨਾ ਜਾਣਾ ਤੂੰ ਪਾਰ ਬ੍ਰਹਮੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀਓ ਜਨ ਨਾਨਕ ਤਿਨ ਵਰ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਤ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਰਹਿ ਹਰ ਪੂਜਾ ਜੀ ਤਪ ਤਪ ਜਪ ਬੇਅੰਤਾ ਤੇਰੇ ਅਨੇਕ ਪੜਾਏ ਬੋ ਸਿਮਰਤ ਸਾਸ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਨ ਹੋਈ ਏਕੋ ਓਂਕਾਰ ਸਤਿਗੁਰ ਪ੍ਰਸਾਦ ਰਾਗਾ ਸਾ ਮਹੱਲਾ ਪਹਿਲਾ ਚੌਪ ਦੇ ਕਰ ਦੂਜਾ ਸੁਣ ਵੱਡਾ ਆਖੈ ਸਭ ਕੋਈ ਕੇਵੜ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਧਣ ਸਿੱਧੀ ਕਿਰਣਾ ਪਾਈਆਂ ਕਰਮ ਮਿਲੇ ਨਾਹੀਂ ਠਾਕ ਰਹਾਈਆਂ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜੇ ਤੂੰ ਦੇਹ ਤਿਸਿਆ ਕਿਆ ਚਾਰਾ ਨਾਨਕ ਸਜ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾ ਹੋ ਸਾਚੇ ਨਾਮ ਕੀ ਲਾਗੈ ਭੂਖ ਤਿਤ ਭੁੱਖ ਹੈ ਖਾਹ ਚੱਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਸਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੈ ਭੋਗ
ਗੁਣ ਇਹੋ ਹੋਰ ਨਾਹੀ ਕੋਏ ਨਾ ਕਹੋਆ ਨਾ ਕਹੋਏ ਜੇਵੜੇ ਆਪ ਤੇ ਵਰਤਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਕੂਕਰੇ ਮੈਲੀ ਖਸਮ ਸੁਣੇ ਭਾਵੈ ਧੀਰਕ ਭਾਵੈ ਤੱਕੇ ਏਕ ਵਡਾਈ ਦੇ ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਰਹਾ ਆਪ ਕਰਾਏ ਆਪ ਕਰੇ ਆਪ ਉਲਾਮੇ ਚਿਤ ਧਰੇ ਜਾ ਤੂੰ ਕਰਨ ਹਾਰ ਕਰਤਾਰ ਕਿਆ ਮੋਤਾਜੀ ਤਾਜੀ ਕਿਆ ਸੰਸਾਰ ਆਪ ਉਪਾਏ ਆਪੇ ਦੇ ਆਪੇ ਦੁਰਮਤ ਮਨਹਿ ਕਰੇ ਗੁਰ ਪ੍ਰਸਾਦ ਵਸੈ ਮਨ ਆਏ ਦੁਖ

ਆਸਾ ਮਹਲਾ ਪਹਿਲਾ ਤਾਲ ਮੰਦੀਰੇ ਘੱਟ ਕੇ ਘਾਟ ਦੋਲਕ ਦੁਨੀਆਂ ਵਾਜੇ ਵਾਜ ਨਾਰਦ ਨਾਚੇ ਕਲਕਾ ਭਾਓ ਜਤੀ ਸਤੀ ਕਹਿ ਰਾਖੇ ਪਾਓ ਨਾਨਕ ਨਾਮ ਮਿਟੋ ਕੁਰਬਾਨ ਇੰਦੀ ਦੁਨੀਆਂ ਸਾਹਿਬ ਜਾਣ ਰਾਹ ਗੁਰੂ ਪਾਸੋ ਫਿਰ ਚੇਲਾ ਖਾਏ ਤਾਂ ਪ੍ਰੀਤ ਵਸੈ ਘਰ ਆਏ ਜੇ ਸੋ ਵਰਿਆ ਜੀਵਨ ਖਾਣ ਖਾਣ ਪਛਾਣੈ ਸੋ ਦਿਨ ਪ੍ਰਵਾਨ ਦਰਸ਼ਨ ਦੇਖਿਆ ਦਇਆ ਨ ਹੋਏ ਲੈ ਦਿੱਤੇ ਬਣ ਰਹੇ ਨਾ ਕੋਏ ਰਾਜਾ ਨਿਆਉ ਕਰੇ ਹੱਥ ਹੋਏ ਕਹਿ ਖੁਦਾਇ ਨ ਮਾਨੈ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ ਗੁਰ ਪ੍ਰਸਾਦ ਜਾਣੈ ਮਹਿਮਾਨ ਤਾਂ ਕਿਸ ਦਰਗਹਿ ਪਾਵੈ ਮਾਨ ਆਸਾ ਮਹਲਾ ਪਹਿਲਾ ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਵਰਨਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਓ ਆਪੇ ਮਾਰੇ ਆਪੇ ਛੋਟੇ ਆਪੇ ਲੇਵੈ ਦੇ ਆਪੇ ਵੇਖੇ ਆਪੇ ਵਿਖਸੈ ਆਪੇ ਨਦਰ ਕਰੇ ਜੋ ਕਿਛ ਕਰਨਾ ਸੋ ਕਰ ਰਿਹਾ ਅਵਰਨਾ ਕਰਨਾ ਜਾਈ ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ਕਾਲ ਕਲ ਵਾਲੀ ਮਾਇਆ ਮਦ ਮਿੱਠਾ ਮਨ ਮਤ ਵਾਲਾ ਪੀਵਤ ਰਹੇ ਆਪੇ ਰੂਪ ਕਹਿ ਬਹੁ ਭਾਤੀ ਨਾਨਕ ਬਪੁੜਾਏ ਕਹੈ ਆਸਾ ਮਹਲਾ ਪਹਿਲਾ ਵਾਜਾ ਮਤ ਪਖਾਵਜ ਭਾਓ ਹੋਏ ਆਨੰਦ ਸਦਾ ਮਨ ਚਾਓ ਏ ਹਾ ਭਗਤੇ ਹੋ ਤਪਤਾਓ ਏ ਤਰੰਗ ਨਾਚੋ ਰੱਖ ਰੱਖ ਪਾਓ ਪੂਰੇ ਤਾਲ ਜਾਣੈ ਸਾਲਾ ਹੋਰ ਨੱਚਣਾ ਖੁਸ਼ੀਆ ਮਨ ਮਾਰਾਓ ਸਤ ਸੰਤੋਖ ਵੱਜੈ ਦੁਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਪਾਓ ਏ ਤਰੰਗ ਨਾਚੋ ਰੱਖ ਰੱਖ ਪਾਓ ਭਾਓ ਫੇਰੀ ਹੋਵੇ ਮਨ ਸ਼ੀਤ ਬਹਿੰਦਿਆਂ ਉੱਠਦਿਆਂ ਨੀਤਾ ਨੀਤ ਲੇਟਣ ਲੇਟ ਜਾਣਾ ਤਨ ਸਵਾ ਏ ਤਰੰਗ ਨਾਚੋ ਰੱਖ ਰੱਖ ਪਾਓ ਸਿੱਖ ਸਵਾ ਦੇਖਿਆ ਕਾ ਭਾਓ ਗੁਰਮੁਖ ਸੁਣਨਾ ਸਾਚਾ ਨਾਓ ਨਾਨਕ ਆਖਣ ਵੇਰਾ ਵੇਰ ਏ ਤਰੰਗ ਨਾਚੋ ਰੱਖ ਰੱਖ ਪੈਰ ਆਸਾ ਮਹਲਾ ਪਹਿਲਾ ਪੌਣ ਉਪਾਏ ਧਰੀ ਸਭ ਧਰਤੀ ਜਾ ਲਗਨੀ ਕਾ ਬੰਦ ਕੀਆ ਅੰਧਲੇ ਦਾ ਸਿਰ ਮੂੰਡ ਕਟਾਇਆ ਰਾਵਣ ਮਾਰ ਕਿਆ ਵੱਡਾ ਭਇਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਿਹਾ ਲਿਵ ਲਾਏ ਰਹਾਓ ਜੀ ਉਪਾਏ ਜੁਗਤ ਹੱਥ ਕੀਨੀ ਕਾਲੀ ਨੱਥ ਕਿਆ ਵੱਡਾ ਭਇਆ ਕਿਸ ਤੋਂ ਪੁਰਖ ਜੋਰੂ ਕੌਣ ਕਹੀਐ ਸਰਬ ਨਿਰੰਤਰ ਰਵ ਰਹਿਆ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸਿਸ਼ਟ ਗਿਆ ਆਗੈ ਅੰਤ ਨ ਪਾਇਓ ਤਾ ਕਾ ਕੰਸ ਛੇਦ ਕਿਆ ਵੱਡਾ ਭਇਆ ਰਤਨ ਉਪਾਏ ਧਰੇ ਖੀਰ ਮਥਿਆ ਹੋਰ ਭਖ ਲਾਏ ਜੀ ਅਸੀਂ ਕੀਆ ਕਹਿ ਨਾਨਕ ਛਪੈ ਕਿਉਂ ਛਪਿਆ ਯਕੀਏ ਕੀ ਵੰਡ ਦੀ ਆਸਾ ਮਹਲਾ ਪਹਿਲਾ ਕਰਮ ਕਰਤੂਤ ਵੇਲ ਵਿਸਤਾਰੀ ਰਾਮ ਨਾਮ ਫਲ ਹੋਆ ਤਿਸ ਰੂਪ ਨਾ ਰੇਖਾ ਨਾਦ ਵਾਜੈ ਸਭ ਨਿਰੰਜਨ ਕੀ ਆ ਕਰੇ ਵਖਿਆਣ ਜਾਣੈ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਓ ਜਿਨ ਪੀਆ ਸੇ ਮਸਤ ਭੈ ਹੈ ਟੂਟੇ ਬੰਧਨ ਫਾਹੇ ਜੋਤੀ ਜੋਤ ਸਮਾਣੀ ਪੀਤਰ ਤਾਂ ਛੋਡੇ ਮਾਇਆ ਕੇ ਲਾਹੇ ਸਰਵ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਰਾਰਾ ਰੂਪ ਮੇਰਾ ਲੰਬ ਬੈਠਾ ਨਦਰ ਕਰੇ ਵਿੱਚ ਛਾਇਆ ਬੀਣਾ ਸ਼ਬਦ ਵਜਾਵੈ ਜੋਗੀ ਦਰਸ਼ਨ ਰੂਪ ਅਪਾਰਾ ਸ਼ਬਦ ਨਾਹਤ ਸੁਸੋਰਾਤਾ ਨਾਨਕ ਕਹਿ ਵਿਚਾਰਾ ਆਸਾ ਮਹਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲੀ ਗੱਲਾਂ ਸਿਰ ਜਨਹਾਰ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਰਿਹਾ ਆਵੇ ਯਾਦ ਤੋ ਪਰਵਾਹ ਕੇ ਹੀ ਕਿਆ ਕੀ ਜੈ ਜਨਮ ਜਨਮ ਕਿਛਲੀ ਜੀ ਲੀ ਜੈ ਰਹਾਓ ਮਨ ਕੀ ਮਤ ਮਤਾ ਗਲ ਮਤਾ ਜੋ ਕਿਛ ਬੋਲੀਏ ਸੁਖ ਜੋ ਕਿਛ ਬੋਲੀਏ ਸਭ ਖਤੋ ਖਤਾ ਕਿਆ ਮੋਹ ਲੈ ਕੀ ਚੈ ਅਰਦਾਸ ਪਾਪ ਪੁੰਡ ਸਾਖੀ ਪਾਸ ਜੈਸਾ ਤੂੰ ਕਰੈ ਤੈਸਾ ਕੋਏ ਤੁਝ ਬਿੰਦੂ ਜਾ ਨਾਹੀ ਕੋਏ ਜਿਹੀ ਤੂੰ ਮਤ ਦੇ ਤੇਹੀ ਕੋ ਪਾਵੈ ਤੂੰ ਆਪੇ ਭਾਵੈ ਤਿਵੈ ਚਲਾਵੈ ਰਾਗ ਰਤਨ ਪਰਿਆ ਪਰਿਵਾਰ ਤਿਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾਹੇ ਧਨ ਮਾਲ ਜੇ ਕੋ ਬੂਝੈ ਹੋ ਵਿਚਾਰ ਆਸਾ ਮਹਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਕਿਆ ਕਾਜ ਰਚਾਇਆ ਖੇਡ ਦੇਖ ਮਨ ਆਨੰਦ ਭਇਆ ਸੋ ਵਿਆਹਣ ਆਇਆ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਤਾਰ ਰਾਵ ਗੁਰੂ ਦੁਆਰੇ ਹਮਰਾ ਵਿਆਹ ਜੀ ਹੋਆ ਜਾ ਸੋ ਮਿਲਿਆ ਤਾਂ ਜਾਣਿਆ ਤਿਹੋ ਲੋਕਾਂ ਮੈਂ ਸਬਦ ਰਵਾਇਆ ਰਵਿਆ ਹੈ ਆਪ ਗਿਆ ਮਨ ਮਾਨਿਆ
ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਾ ਸੰਤੋਖ ਦਇਆ ਧਰਮ ਹੈ ਗੁਰਮੁਖ ਬੁਝੈ ਕੋਈ ਪੰਡਤ ਨਾਨਕ ਸਭਨਾ ਕਾ ਪਰੇ ਕੋ ਸੋਏ ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਮੱਲਾ ਪਹਿਲਾ ਗ੍ਰਹਿ ਬਨ ਸੰਸਾਰ ਸਾਹਿਬ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ ਸੱਚ ਪੌੜੀ ਸੱਚੋ ਮੁਖ ਨਾਓ ਸਤਿਗੁਰ ਸੇਵ ਪਾਏ ਨਿਜ ਥਾਓ ਮਨ ਚੂਰੇ ਖਟ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਓ ਅਧਿਕ ਤਿਆਸ ਤੇਖ ਬਹੁ ਕਰੈ ਦੁਖ ਵਿਖਿਆ ਸੁਖ ਤਨ ਪਰ ਹਰੈ ਕਾਮ ਕ੍ਰੋਧ ਅੰਤਰ ਧਨ ਹੀ ਰਹਿ ਦੁਬਦਾ ਛੋੜ ਨਾਮ ਨਿਸਤਰੈ ਸਿਫਤ ਸਲਾਹਣ ਸਹਿਜ ਆਨੰਦ ਸਖਾ ਸਹਿਣ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸਿੰਦ ਤਨ ਮਨ ਹਰ ਪਏ ਆਗੈ ਜਿੰਦ ਝੂਠ ਵਿਕਾਰ ਮਹਾਂ ਦੁੱਖ ਦੇਹੇ ਭੇਖ ਵਰਨ ਦੀ ਸਹਿ ਸਭ ਖੇ ਜੋ ਜਸੋ ਆਵੈ ਜਾਏ ਨਾਨਕਾ ਸਿਰ ਨਾਮ ਰਜਾਏ ਆਸਾ ਮਹਲਾ ਪਹਿਲਾ ਏਕੋ ਸਰਵਰ ਕਮਲ ਰੂਪ ਸਦਾ ਵਿਗਾਸੈ ਪਰਮਲ ਰੂਪ ਉਜਲ ਮੋਤੀ ਚੂਚੂ ਗੈ ਹੰਸ ਸਰਬ ਕਲਾ ਜਗਦੀ ਸੈ ਹੰਸ ਜੋ ਦੀ ਸੈ ਸੋਭ ਜੈ ਬਿਨਸੈ ਬਿਨ ਜਲ ਸਰਵਰ ਕਮਲ ਨੰਦੀ ਸੈ ਰਹਾਵ ਵਿਰਲਾ ਬੂਜੈ ਪਾਵੈ ਭੇਦ ਸਾਖਾ ਤੀਨ ਕਹੇ ਨਿਤ ਬੇਦ ਨਾਦ ਬਿੰਦ ਕੀ ਸੁਰ ਸਮਾਏ ਸੁਤੁਕ ਸਤਿਗੁਰ ਸੇਵ ਪਰਮ ਪਦ ਪਾਏ ਮੁਕਤੋ ਰਾਤੋ ਰੰਗ ਰਵੰਤੋ ਰਾਜਨ ਰਾਜ ਸਦਾ ਬਿਕਸੰਤੋ ਜਿਸ ਤੂੰ ਰਾਖੈ ਕਿਰਪਾ ਧਾਰ ਬੂੜਤ ਪਾਹਣ ਤਾਰੈ ਤਾਰ ਤ੍ਰਿ ਭਵਨ ਮੈਂ ਜੋਤ ਤ੍ਰਿ ਭਵਨ ਮੈਂ ਜਾਣਿਆ ਉਲਟ ਭਈ ਘਰ ਘਰ ਮੈਂ ਆਣਿਆ ਐਨਸ ਭਗਤ ਘਰੇ ਲਿਵਲਾਏ ਨਾਨਕ ਤਿਨਕੈ ਲਾਗੈ ਪਾਏ ਆਸਾ ਮਹਲਾ ਪਹਿਲਾ ਗੁਰਮਤ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੈ ਧੂਰ ਲਾਗੀ ਮੈਲ ਮਿਟੈ ਸਚ ਨਾਏ ਗੁਰਪ੍ਰਸਾਦ ਰਹਿ ਲਿਵਲਾਏ ਹੈ ਹਜੂਰ ਹਾਜਰ ਅਰਦਾਸ ਦੁੱਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਵ ਕੂੜ ਕਮਾਵੈ ਆਵੈ ਜਾਏ ਕਹਿਣ ਕਥਨ ਵਾਰਾ ਨਹੀਂ ਆਵੈ ਕਿਆ ਦੇਖਾ ਸੂਝ ਬੂਝ ਨਾ ਪਾਵੈ ਬਿਨ ਨਾ ਆਵੈ ਮਨ ਤ੍ਰਿਪਤ ਨਾ ਆਵੈ ਜੋ ਜਨਮੇ ਸੋ ਰੋਗ ਵਿਆਪੇ ਹੋਮੈ ਮਾਇਆ ਦੁਖ ਸੰਤਾਪੇ ਸੇ ਜਨ ਬਾਚੇ ਜੋ ਪ੍ਰਭ ਰਾਖੇ ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤੋ ਮਨ ਰਾਖੈ ਅੰਮ੍ਰਿਤ ਚਾਖੈ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ ਸਾਚੇ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚੋ ਆਪ ਗਵਾਏ ਆਸਾ ਮਹਲਾ ਪਹਿਲਾ ਜੋ ਤਿਨ ਕੀ ਆਸੋ ਸਚ ਥੀ ਆ ਅੰਮ੍ਰਿਤ ਨਾਮ ਸਤਿਗੁਰ ਦੀ ਆ ਹਿਰਦੈ ਨਾਮ ਨਾਹੀ ਮਨ ਭੰਗ ਅੰਦਰ ਨਾਲ ਪਿਆਰੇ ਸੰਗ ਹਰ ਜਿਉ ਰਾਖੋ ਆਪਣੀ ਸਰਣਾਈ ਗੁਰਪ੍ਰਸਾਦ ਹਰ ਰਸ ਪਾਇਆ ਨਾਮ ਪਦਾਰਥ ਨੋ ਨਿਦ ਪਾਈ ਰਹਾਵ ਕਰਮ ਧਰਮ ਸਚ ਸਚ ਅਨਾਓ ਤਾਕੈ ਸਦਬਲਿਹਾਰੈ ਜਾਓ ਜੋ ਹਰ ਰਾਤੇ ਸੇ ਜਨ ਪ੍ਰਵਾਣ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਾਰ ਜਿਨ ਪਾਇਆ ਧਨ ਨਾਰੀ ਹਰ ਜਿਉ ਰਾਤੀ ਸਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਾਤ ਸਚ ਨਾਓ ਕਰਮ ਧਰਮ ਸੰਜਮ ਸਤ ਭਾਓ ਨਾਨਕ ਬਖਸੇ ਪੂਛ ਨਾ ਹੋਏ ਦੂਜਾ ਮਿਟਾਏ ਕੋ ਸੋਏ ਆਸਾ ਮਹਲਾ ਪਹਿਲਾ ਇਕ ਆਵੈ ਇਕ ਜਾਵੈ ਆਈ ਇਕ ਹਰ ਰਾਤੇ ਰਹੇ ਸਮਾਈ ਇਕ ਧਰਨ ਗਗਨ ਮੈਂ ਠੌਰ ਨ ਪਾਵੈ ਸੇ ਕਰਮਹੀਨ ਹਰ ਨਾਮ ਨਾ ਧਿਆਵੈ ਗੁਰ ਪੂਰੇ ਤੇ ਗਤ ਮਿਤ ਪਾਈ ਇਹੋ ਸੰਸਾਰ ਵੇਖ ਵਤ ਅੰਤ ਭਉ ਜਲ ਗੁਰ ਸਬਦੀ ਹਰ ਪਾਰ ਲੰਘਾਈ ਰਹਾਉ ਜਿਨ ਕੋ ਆਪ ਲੈ ਪ੍ਰਭ ਮੇਲ ਤਿਨ ਕੋ ਕਾਲ ਨ ਸਕੈ ਪੇਲ ਗੁਰਮੁਖ ਨਿਰਮਲ ਰਹੇ ਪਿਆਰੇ ਜਿਉ ਜਲ ਅੰਬ ਉਪਰ ਕਮਲ ਨਿਰਾਰੇ ਬੁਰਾ ਭਲਾ ਕੋ ਕਿਸ ਨੂੰ ਕਹੀਐ ਦਿਸੈ ਬ੍ਰਹਮ ਗੁਰਮੁਖ ਸਚ ਲਹੀਐ ਅਕਥ ਕਥੋ ਗੁਰਮਤਿ ਵਿਚਾਰ ਮਿਲ ਗੁਰ ਸੰਗਤ ਪਾਵੋ ਪਾਰ ਸਾਸਤ ਵੇਦ ਸਿਮਰਤ ਬਹੁ ਭੇਦ ਅਠਸਰ ਮੰਜਨ ਹਰ ਰਸ ਵੇਦ ਗੁਰਮੁਖ ਨਿਰਮਲ ਮੈਲ ਨ ਲਾਗੈ ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੈ ਆਸਾ ਮਹੱਲਾ ਪਹਿਲਾ ਨਾਮ ਨਿਤ ਪਾਏ ਲਗੋ ਗੁਰੇ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਰਾਮ ਕਰੇ ਨਿਸਤਾਰਾ ਗੁਰਪ੍ਰਸਾਦ ਰਤਨ ਹਰ ਲਾਭੈ ਮਿਟੈ ਗਿਆਨ ਹੋਏ ਉਜਿਆਰਾ ਰਾਵ ਰਮਣੀ ਰਵੈ ਬੰਧਨ ਨਹੀਂ ਟੁੱਟੈ ਵਿੱਚ ਹਉ ਮੈਂ ਪਰਮ ਨ ਜਾਈ ਸਤਿਗੁਰ ਮਿਲੈ ਤਾਂ ਹਉ ਮੈਂ ਟੁੱਟੈ ਤਾਂ ਕੋ ਲੇਖੈ ਪਾਈ ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮ ਸੁਖ ਸਾਗਰ ਉਰਧਾਰੇ ਭਗਤ ਚ ਵਛੜ ਜਗ ਜੀਵਨ ਦਾਤਾ ਮਤ ਗੁਰਮਤਿ ਹਰਿ ਨਿਸਤਾਰੇ ਮਨ ਸਿਉ ਜੂਝ ਮਰੈ ਪ੍ਰਪਾਏ ਮਨ ਸਾਮਨੈ ਸਮਾਏ ਨਾਨਕ ਕਿਰਪਾ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲਿਵਲਾਏ ਆਸਾ ਮਹਲਾ ਪਹਿਲਾ
किस को कह सुनावे, किस को किस समझावे समझ रहे, किसे पढ़ावे पढ़ गुण बूझे, सात गुर शब्द संतोख रहे। ऐसा गुरमत रम शरीरा, हर पज मन मेरे गैर गंभीरा, रहा अनत रंग भगत हर रंगा, अंदर सूचे हर गुण संगा, मिथ्या जन्म साक संसारा, राम भगत जन रहे निरारा, सूची काया हर गुण गाया, या तम चीन रहे लिवलाया। आद्य पार अपरम परीरा, लालता मेरा मन तीरा, कथनी कह कह से मुए, सो प्रभ दूर नाही प्रभ तू है, सब जग देखिया माया छाया, नान गुरमत नाम ते आया, समय लभ लाति तुका। कोई भीखक भीख्या खाए, कोई राजा रया समाए, किसे मान किसे अपमान, ढाए सारे तरे ध्यान, तुझसे वड्डा नाही कोए, किस वे खाली चंगा होए। मैं ता नाम तेरा आधार, तुम दाता करनहार करतार, रहाव वाट न पाओ विगा जाओ, दरगह बस नाही थाओ, मन का आंदला माया का बंद, कीन खराब हो नित कंद, खान जीवन की बहुती आस, लेख तेरा सांस गिरास, एना सुंदर दीपक दे, पौजल डूबल चिंत करे, कह सुने जो मन नाओ।

ਬਸ ਜਾ ਤੂੰ ਦੇਹ ਜਪੀ ਤੇਰਾ ਨਾਓ ਦਰਗਾਹ ਬੈਸਣ ਹੋਵੇ ਥਾਓ ਜਾਂ ਤੁਧ ਭਾਵੇ ਤਾਂ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਨ ਕਰੇ ਤਾਂ ਸਤਿਗੁਰ ਮਿਲੈ ਪ੍ਰਣਵਤ ਨਾਨਕ ਭਉ ਜਲ ਤਰੈ ਆਸਾ ਮਹਲਾ ਪਹਿਲਾ ਪੰਚ ਪਦੇ ਦੁੱਧ ਬਿਨ ਧੀਨ ਪੰਖ ਬਿਨ ਪੰਖੀ ਜਲ ਬਿਨ ਉਤਪੁਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵਿਹੂਣਾ ਇੰਦੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰੈ ਦੁੱਖ ਬਹੁਤਾ ਲਾਗੈ ਦੁੱਖ ਲਾਗੈ ਤੂੰ ਵਿਸਰ ਨਾਹੀ ਰਹਾਉ ਅੱਖੀ ਅੰਧ ਜੀਵ ਰਸ ਨਾਹੀ ਕੰਨੀ ਪਵਣ ਨਾ ਵਾਜੈ ਚਰਨੀ ਚਲੈ ਭਜੂਤਾ ਆ ਗੈ ਬਿਨ ਸੇਵਾ ਫਲ ਲਾਗੇ ਅੱਖਰ ਬਿਰਖ ਬਾਗ ਭੋਏ ਚੋਖੀ ਸਿੰਚਿਤ ਭਾਵ ਕਰੇ ਹੀ ਸਭਨਾ ਫਲ ਲਾਗੈ ਨਾਮੇ ਕੋ ਬਿਨ ਕਰਮਾ ਕੈਸੇ ਲੇਹੀ ਜੇਤੇ ਜੀ ਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਾਹੀ ਦੁੱਖ ਸੁਖ ਭਾਣਾ ਤੇਰਾ ਹੋਵੈ ਬਿਨ ਨਾਵੈ ਜੀਉ ਰਹੈ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾ ਜੀਵਾ ਤਾਂ ਜੁਗਤ ਨਾਹੀ ਕਹਿ ਨਾਨਕ ਜੇ ਵਾਲੈ ਜੀਆ ਜੈ ਭਾਵੈ ਤੈ ਰੱਖ ਤੁਹੀ ਆਸਾ ਮਹਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਉ ਧਿਆਨ ਪੁਸਪਾਤੀ ਹਰ ਨਾਮਾ ਜਸ ਜਾਚੋ ਨਾਓ ਗੁਰਪ੍ਰਸਾਦੀ ਬ੍ਰਹਮ ਸਮਾਓ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੁਚ ਨਾਮੋ ਪੜੋ ਨਾਮੋ ਚਾਜੇ ਆਚਾਰ ਰਹਾਓ ਬਾਹਰ ਜਨੇਉ ਜਿਚਰ ਜੋਤ ਹੈ ਨਾਲ ਧੋਤੀ ਟਿੱਕਾ ਨਾਮ ਸੰਭਾਲ ਇੱਥੇ ਉੱਥੇ ਨਿਭਾਈ ਨਾਲ ਵਿਣਨਾ ਵੈ ਹੋਰ ਕਰਮ ਨਾ ਭਾਲ ਪੂਜਾ ਪ੍ਰੇਮ ਮਾਇਆ ਪਰ ਜਾਲ ਏਕੋ ਵੇਖੋ ਵਰਨ ਭਾਲ ਚਿੰਨ ਤਤ ਗਗਨ ਦਾ ਸਵਾਰ ਹਰ ਮੁਖ ਪਾੜ ਪੜੈ ਵਿਚਾਰ ਭੋਜਨ ਪਾਓ ਪਰਮ ਪਉ ਭਾਗੈ ਪਾਹਰੂ ਰਾਛਾ ਬਚੋਰ ਨ ਲਾਗੈ ਤਿਲਕ ਲਿਲਾਟ ਜਾਣੈ ਪ੍ਰਵੇਕ ਪੂਜੈ ਬ੍ਰਹਮੰਤਰ ਵਿਵੇਕ ਆਚਾਰੀ ਨਹੀਂ ਜਿੱਤਿਆ ਜਾਏ ਪਾਠ ਪੜਾ ਨਹੀਂ ਕੀਮਤ ਪਾਏ ਅਸ਼ਦਸੀ ਚੌਭੇਦ ਨ ਪਾਇਆ ਨਾਨਕ ਸਤਿਗੁਰ ਬ੍ਰਹਮ ਦਿਖਾਇਆ ਸਾ ਮਹਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਕਰ ਸਾਜੀ ਤਿੰਨ ਪੰਗੋਈ ਤਿਸ ਬਿਨ ਦੂਜਾ ਅਵਰ ਨ ਕੋਈ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚੈ ਦਰਬਾਰ ਰਹਾਉ ਸੱਚਾ ਅਰਜ ਸੱਚੀ ਅਰਦਾਸ ਮੈਲੀ ਖਸਮ ਸੁਣੇ ਸਾਬਾਸ ਸੱਚੇ ਤਖਤ ਬੁਲਾਵੈ ਸੋਏ ਦੇ ਵਡਿਆਈ ਕਰੇ ਸੁਹੋਏ ਤੇਰਾ ਤਾਣ ਤੂੰ ਹੈ ਦੀਵਾਨ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੈ ਹੁਕਮ ਸੁ ਪ੍ਰਗਟ ਜਾਏ ਸੱਚ ਨਿਸ਼ਾਨੈ ਠਾਕ ਨਾ ਪਾਏ ਪੰਡਤ ਪੜੈ ਵਖਾਣੈ ਵੇਦ ਅੰਤਰ ਵਸਤ ਨ ਜਾਣੈ ਭੇਦ ਗੁਰਬਿਨ ਸੋਜੀ ਬੂਝ ਨਾ ਹੋਏ ਸਾਚਾ ਰਵ ਰਿਆ ਪ੍ਰਭ ਸੋਏ ਕਿਆ ਹੋ ਆਖਾ ਆਗ ਵਖਾਣੀ ਤੂੰ ਆਪੇ ਜਾਣੈ ਸਰਬ ਵਿਡਾਣੀ ਨਾਨਕ ਉਪਜੈ ਬਿਨ ਸਹਿ ਦੁਖ ਪਾਈ ਇਹ ਜਗ ਸਾਗਰ ਦੁੱਤਰ ਕਿਉਂ ਤਰੀਐ ਬਿਨ ਹਰ ਗੁਰ ਪਾਰ ਨਾ ਪਾਈ ਨਾਨਕ ਏਕੋ ਦਰ ਦੀਬਾਨ ਗੁਰਮੁਖ ਸਾਚ ਰਹਾ ਗੁਦਰਾਣ ਆਸਾ ਮਹਲਾ ਪਹਿਲਾ ਕਾਚੀ ਗਾਗਰ ਦੇ ਦੁਹੇਲੀ ਉਪਜੈ ਬਿਨ ਸਹਿ ਦੁਖ ਪਾਈ ਇਹ ਜਗ ਸਾਗਰ ਦੁੱਤਰ ਕਿਉਂ ਤਰੀਐ ਬਿਨ ਹਰ ਗੁਰ ਪਾਰ ਨ ਪਾਈ ਤੁਝ ਬਿਨ ਵਰਨਾ ਕੋਈ ਮੇਰੇ ਪਿਆਰੇ ਤੁਝ ਬਿਨ ਵਰਨਾ ਕੋਈ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸੇ ਜਿਸ ਨਜ਼ਰ ਕਰੇ ਰਹਾ ਸਾਸ ਬੁਰੀ ਘਰ ਵਾਸ ਨ ਦੇਵੈ ਫਿਰ ਸਿਓ ਮਿਲਣ ਨ ਦੇ ਬੁਰੀ ਸਖੀ ਸਾਜਨੀ ਕੇ ਹਉ ਚਰਨ ਸਰੇ ਵਉ ਹਰ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਸਾ ਮੀਤ ਨਾ ਵਰਨ ਕੋਈ ਜੋ ਤੂੰ ਰਾਖੈ ਤੇ ਵੀ ਰਹਿਣਾ ਦੁੱਖ ਸੁਖ ਦੇਵੈ ਕਰੈ ਸੋਈ ਆਸਾ ਮਨ ਸਾਧੋ ਬਿਨਾਸਤ ਤ੍ਰੇ ਗੁਣ ਆਸ ਨਿਰਾਸ ਭਈ ਤੁਰੇ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਜਾ ਸਭ ਜਪ ਤਪ ਜਿਸ ਹਾਰ ਹਿਰਦਇਆ ਲਖ ਭੇਵਾ ਨਾਨਕ ਰਾਮ ਨਾਮ ਮਨ ਰਤਾ ਗੁਰਮੁਖ ਪਾਏ ਸਹਿਜ ਸੇਵਾ ਆਸਾ ਮਹਲਾ ਪਹਿਲਾ ਪੰਚ ਪਦੇ ਮੋਹ ਕੁਟੰਬ ਮੋਹ ਸਵਕਾਰ ਮੋਹ ਤੁਮ ਤਜੋ

बदगन न कूला के जाकी प्रब आ गए अरदास। वाहे गुरु जी, वाहे गुरु।

ਜਾ ਪਾਓ ਰਦ ਤਾਰ ਤਿਨਹੂੰ ਪ੍ਰੀਤ ਲਾਈ ਮੋਹ ਅਪਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਤ ਸਿਮਰਤ ਹਰ ਹਰ ਭਗਵਾਨ ਆਸਾ ਵਰੀ ਮਹੱਲਾ ਚੌਥਾ ਮਾਈ ਮੋਰੋ ਪ੍ਰੀਤਮ ਰਾਮ ਬਤਾ ਹੋਰੀ ਮਾਈ ਹੋ ਹਰ ਬਿਨ ਖਿਨ ਪਲ ਰਹਿ ਨ ਸਕੋ ਜੈਸੇ ਕਰਹਲ ਬੇਲ ਰਜਾਈ ਰਹਾਓ ਹਮਰਾ ਮਨ ਬੈਰਾਗ ਬਿਰਕਤ ਭਇਓ ਹਰ ਦਰਸ਼ਨ ਮੀਤ ਕੈ ਤਾਈ ਜੈਸੇ ਆਲ ਜੈਸੇ ਅਲ ਕਮਲਾ ਬਿਨ ਰਹਿ ਨ ਸਕੈ ਤੈਸੇ ਮੂਹੇ ਹਰ ਬਿਨ ਰਹਿਣ ਨ ਜਾਈ ਰਾਖ ਸਰਣ ਜਗਦੀ ਸਰ ਪਿਆਰੇ ਮੂਹੇ ਸਰਦਾ ਪੂਰ ਹਰ ਗੁਸਾਈ ਜਨ ਨਾਨਕ ਕੈ ਮਨ ਅਨਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਰਾਗ ਆਸਾ ਘਰ ਦੂਜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ ਜਨ ਸੁਖ ਬੈਠਾਲੀ ਤਿਸ ਭਉ ਬਹੁਤ ਦਿਖਾਇਆ ਭਾਈ ਮੀਤ ਕੁਟੰਬ ਦੇਖ ਵਿਵਾਦੇ ਹਮ ਆਈ ਵਸਗਤ ਗੁਰ ਪ੍ਰਸਾਦੇ ਐਸਾ ਦੇਖ ਬਿਮੋਹਤ ਹੋਏ ਸਾਧਕ ਸਿੱਧ ਸੁਰਦੇਵ ਮਨੁੱਖਾ ਬਿਨ ਸਾਧੂ ਸਭ ਧਰੋਨ ਧਰੋਹੇ ਰਹਾਉ ਇੱਕ ਫਿਰੇ ਉਦਾਸੀ ਤਿੰਨ ਕਾਮ ਵਿਆਪੈ ਇੱਕ ਸੰਚਹਿ ਗ੍ਰਹੀ ਤਿੰਨ ਹੋਏ ਨ ਆਪੈ ਇੱਕ ਸਤੀ ਕਹਾਵੈ ਤਿੰਨ ਬਹੁਤ ਕਲਪਾਵੈ ਹਮ ਹਰ ਰਾਖੈ ਲਗ ਸਤਿਗੁਰ ਪਾਵੈ ਤਪ ਕਰਤੇ ਤਪਸੀ ਭੁਲਾਏ ਪੰਡਤ ਮੋਹੇ ਲੋਭ ਸਬਾਏ

ਪਾਈ। ਸੁਣ ਉਪਦੇਸ ਸਤਿਗੁਰ ਪਹਿ ਆਇਆ, ਗੁਰ ਹਰ ਹਰ ਨਾਮ ਮੋਹੇ ਮੰਤਰ ਦਿਰੜਾਇਆ। ਨਿਜ ਘਰ ਵਸਿਆ ਗੁਣ ਗਾਏ ਅਨੰਤਾ, ਪ੍ਰਭ ਮਿਲਿਓ ਨਾਨਕ ਪੈ ਅਚੰਤਾ। ਘਰ ਮੇਰਾ ਇਹ ਨਾਇਕ ਹਮਾਰੀ, ਇਹ ਆਮਰ ਹਮ ਗੁਰ ਕੀਏ ਦਰਬਾਰੀ। ਰਹਾਓ ਦੂਜਾ ਆਸਾ ਮਹੱਲਾ ਪੰਜਵਾਂ, ਪ੍ਰਥਮੇ ਮਤਾ ਜੇ ਪਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਮਹਾ ਆਨੰਦ ਅਚੰਤ ਸਹਿਜਾਇਆ, ਦੁਸ਼ਮਨ ਦੂਤ ਮੂਹੇ ਸੁਖ ਪਾਇਆ। ਰਹਾਓ ਸਤਿਗੁਰ ਮੋਹ ਕੋ ਦਿਆ ਉਪਦੇਸ਼, ਜਿਉ ਪਿੰਡ ਸਭ ਹਰ ਕਾ ਦੇਸ, ਜੋ ਕਿਛ ਕਰੀ ਸੋ ਤੇਰਾ ਤਾਣ, ਤੂੰ ਮੇਰੀ ਸਤਿਗੁਰ ਮੋਹ ਕੋ ਦਿਆ ਉਪਦੇਸ਼, ਜਿਉ ਪਿੰਡ ਸਭ ਹਰ ਕਾ ਦੇਸ, ਜੋ ਕਿਛ ਕਰੀ ਸੋ ਤੇਰਾ ਤਾਣ, ਤੂੰ ਮੇਰੀ ਓਟ ਤੂੰ ਹੈ ਦੀਵਾਨ। ਤੁਧਨੂੰ ਛੋੜ ਜਾਈਏ ਪ੍ਰਭ ਕੈ ਧਰ, ਆਨ ਨਬੀਆ ਤੇਰੀ ਸੰਸਰ, ਤੇਰੇ ਸੇਵਕ ਕੋ ਕਿਸ ਕੀ ਕਾਣ। ਸਾਕਤ ਭੁੱਲਾ ਫਿਰੈ ਬੇਬਾਣ, ਤੇਰੀ ਵਡਿਆਈ ਕਹੀ ਨ ਜਾਏ, ਜਹ ਕਹਿ ਰਾਖ ਲਹੇ ਗਲ ਲਾਏ। ਨਾਨਕ ਦਾਸ ਤੇਰੀ ਸਰਣਾਈ, ਪ੍ਰਭ ਰਾਖੀ ਪੈਜ ਵਜੀ ਵਧਾਈ। ਆਸਾ ਮਹੱਲਾ ਪੰਜਵਾਂ, ਪਰਦੇਸ ਝਾਗ ਸੌਦੇ ਕੋ ਆਇਆ, ਵਸਤ ਅਨੂਪ ਸੁਣੀ ਲਾ ਪਾਇਆ। ਗੁਣ ਰਾਸ ਬਨ ਪੱਲੇ ਆਨੀ, ਦੇਖ ਰਤਨ ਇਹੋ ਮਨ ਲਪਟਾਨੀ। ਸਹਾ ਵਪਾਰੀ ਦੁਆਰੇ ਆਏ, ਵਖਰ ਕਾਢੋ ਸੌਦਾ ਕਰਾਏ। ਰਹਾਓ ਸਾਹੇ ਪਠਾਇਆ ਸਾਹੇ ਪਾਸ, ਅਮੋਲ ਰਤਨ ਅਮੋਲਾ ਰਾਸ। ਵਿਸ਼ਟ ਸਿਪਾਹੀ ਪਾਇਆ ਮੀਤ, ਸੌਦਾ ਮਿਲਿਆ ਨਹਿ ਚਲ ਚੀਤ। ਪੋ ਨਹੀਂ ਤਸਕਰ ਪਾਉਣ ਨਾ ਪਾਨੀ, ਸਹਿਜ ਵਿਹਾਜੀ ਸਹਿਜ ਲੈ ਜਾਨੀ। ਕਹਿ ਖੱਟਿਆ ਦੁੱਖ ਨਹੀਂ ਪਾਇਆ, ਸਹੀ ਸਲਾਮਤ ਘਰ ਲੈ ਆਇਆ। ਮਿਲਿਆ ਲਾਹਾ ਪਏ ਆਨੰਦ, ਧਨ ਸਾਹਾ ਪੂਰੇ ਬਖਸੰਦ। ਇਹੋ ਸੌਦਾ ਗੁਰਮੁਖ ਕਿਨੈ ਵਿਰਲੈ ਪਾਇਆ, ਸਹਿਲੀ ਖੇਪ ਨਾਨਕ ਲੈ ਆਇਆ। ਆਸਾ ਮਹੱਲਾ ਪੰਜਵਾਂ, ਗੁਣ ਅਵਗੁਣ ਮੇਰੋ ਕਛੂ ਨਾ ਵਿਚਾਰੋ, ਨਾ ਦੇਖਿਓ ਰੂਪ ਰੰਗ ਸਿੰਗਾਰੋ। ਚੱਜ ਅਚਾਰ ਕਿਛ ਬਿਧ ਨਹੀਂ ਜਾਨੀ, ਬਹਾ ਪਕਰ ਪ੍ਰੈਸੇ ਜੈ ਆਨੀ। ਸੁਨਬੋ ਸਖੀ ਕੰਤ ਹਮਾਰੋ ਕੀ ਲੋ ਖਸਮਾਨਾ, ਕਰ ਮਸਤਕ ਧਾਰ ਰਾਖਿਓ ਕਰ ਅਪਨਾ। ਕਿਆ ਜਾਣੈ ਇਹੋ ਲੋਕ ਅਜਾਨਾ। ਰਹਾਓ ਸੁਹਾਗ ਹਮਾਰੋ ਅਭਣ ਸੋਇਓ, ਕੰਤ ਮਿਲਿਓ ਮੇਰੋ ਸਭ ਦੁਖ ਜੋਇਓ। ਆਂਗਨ ਮੇਰੈ ਸੋਭਾ ਚੰਦ, ਨਿਸ ਬਾਸੁਰ ਪ੍ਰਿਯ ਸੰਗ ਆਨੰਦ। ਬਸਤਰ ਹਮਾਰੇ ਰੰਗ ਚਲੂਲ, ਸਗਲ ਆਪਰਣ ਸੋਭਾ ਕੰਠ ਫੂਲ। ਪ੍ਰਿਯ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ, ਦੁਸ਼ਟ ਦੂਤ ਕੀ ਚੁਕੀ ਕਾਨ। ਸਦ ਖੁਸ਼ੀਆ ਸਦਾ ਰੰਗ ਮਾਣੇ, ਨੌ ਨਿਧ ਨਾਮ ਗ੍ਰਹਿ ਮਹਿ ਤ੍ਰਿਪਤਾਨੇ। ਕਹ ਨਾਨਕ ਜੋ ਪ੍ਰਿਹੇ ਸਿਗਾਰੀ, ਫਿਰ ਸੁਹਾਗਨ ਸੰਗ ਪਤਾਰੀ। ਆਸਾ ਮਹੱਲਾ ਪੰਜਵਾਂ, ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨ ਮੁਕਰ ਪਰਨਾ। ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ, ਤਿਤ ਦਰ ਤੂੰ ਹੀ ਹੈ ਪਛੁਤਾਣਾ। ਐਸੇ ਬ੍ਰਾਹਮਣ ਡੁੱਬੇ ਭਾਈ, ਨਿਰਾਪਰਾਧ ਚਿਤ ਵਹਿ ਬੁਰਾਈ। ਰਹਾਓ ਅੰਤਰ ਲੋਭ ਫਿਰੇ ਹਲਕਾਏ, ਨਿੰਦਾ ਕਰੇ ਸਿਰ ਭਾਰ ਉਠਾਏ। ਮਾਇਆ ਮੁਠਾ ਚੇਤੈ ਨਾਹੀ, ਭਰਮੇ ਭੁੱਲਾ ਬਹੁਤੀ ਰਾਹੀ। ਬਾਹਰ ਭੇਖ ਕਰੇ ਕਨੇਰੇ, ਅੰਤਰ ਵਿਖਿਆ ਉਤਰੀ ਘੇਰੇ। ਅਵਰ ਉਪਦੇਸੇ ਆਪ ਨ ਬੂਜੈ, ਐਸਾ ਬ੍ਰਾਹਮਣ ਕਹੀ ਨ ਸਿਜੈ। ਮੂਰਖ ਬਾਹਮਣ ਪ੍ਰਭੂ ਸਮਾਲ, ਦੇਖਤ ਸੁਨਤ ਤੇਰੇ ਹੈ ਨਾਲ। ਕਹ ਨਾਨਕ ਜੇ ਹੋ ਵੀ ਭਾਗ,
मान छोड़ गुर चरणी लाग आसा महला पांचवा दुख रोग पै गत तांते मन निर्मल हर हर गुण गाए पै आनंद मिल साधु संग अब मेरा मन कत ही न जाए तप्त बुझी गुर सबदी माए बिंस गयो ताप सब सहसा गुर शीतल मिलियो सहज सुभाए रहो तावत रहे एक एक बूजा आए बसे अब नह चल थाए जगत उधारन संत तुम्हारे दर्शन देखत रहे अगाए जन्म दुख परे मेरे पाछे अब पकरे नह चल साधु पाए सहज तुन गावे मंगल मनुआ तब ता कौफुन कालू ना खाए करन कारण समर्थ हमारे सुखदाई मेरे हर हर राय नाम तेरा जप जीवे नानक ओत पोत मेरे संग सहाय आसा महला पांचवा।

ਕਰਹਾਓ ਜੇ ਕੋਈ ਉਸਕਾ ਸੰਗੀ ਹੋਵੇ ਨਾਲ ਲੈ ਸਦਾਵੇ ਅਣਹੋਦਾ ਅਜਗਰ ਭਾਰ ਉਠਾਏ ਨਿੰਦਕ ਅਗਨੀ ਮਹੇ ਜਲਾਵੇ ਪਰਮੇਸ਼ਰ ਕੈ ਦੁਆਰੇ ਜੇ ਹੋਏ ਬਿਤੀਤੇ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ।

ਗੁਰਮੁਖ ਤਾਨ ਖਟੀ ਹਰ ਮੇਰਾ ਸਾਹੋ। ਗੁਰ ਕਿਰਪਾ ਤੇ ਹਿੰਮਤ ਆਵੇ, ਜਨ ਨਾਨਕ ਹਰ ਕੈ ਅੰਗ ਸਮਾਵੇ। ਆਸਾ ਮਹੱਲਾ ਪੰਜਵਾਂ, ਪ੍ਰਭ ਹੋਏ ਕਿਰਪਾਲਤਾ ਇਹੋ ਮਨ ਲਾਈ। ਸਤਿਗੁਰ ਸੇਵ ਸਭੈ ਫਲ ਪਾਈ, ਮਨ ਕਿਉ ਬੈਰਾਗ ਕਰੇਗਾ। ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਧਾਨ। ਅੰਮ੍ਰਿਤ ਸਰ ਸਦ ਹੀ ਭਰ ਪੂਰਾ ਰਹਾਉ, ਚਰਨ ਕਮਲ ਰਿਧ ਅੰਤਰ ਧਾਰੇ, ਪ੍ਰਗਟੀ ਜੋਤ ਮਿਲੇ ਰਾਮ ਪਿਆਰੇ। ਪੰਚ ਸਖੀ ਮਿਲ ਮੰਗਲ ਗਾਇਆ, ਅਨਹਦ ਬਾਣੀ।

ਸੋ ਸੱਚ ਸਾਹੋ ਜਿਸ ਘਰ ਹਰ ਧਨ ਸੰਚਾਣਾ, ਇਸ ਧਨ ਤੇ ਸਭ ਜੁਗ ਵਰਸਾਣਾ, ਤਿੰਨ ਹਰ ਧਨ ਪਾਇਆ ਜਸ ਪੂਰਬ ਲਿਖੇ ਕਾ ਲਹਿਣਾ, ਜਨ ਨਾਨਕ ਅੰਤ ਵਾਰ ਨਾਮ ਗਹਿਣਾ।

ਭੁੱਖਾ ਤੂੰ ਮਨ ਵਸਿਆ ਲੱਗੇ ਨਾ ਦੁਖਾ ਰਹਾਓ ਜੋ ਤੂੰ ਕਹੇ ਸੋਈ ਪਰਵਾਨ ਸਾਚੇ ਸਾਹਿਬ ਤੇਰਾ ਸੱਚ ਫਰਮਾਨ ਜਾ ਤੁਦ ਭਾਵੈ ਤਾ ਹਰ ਗੁਣ ਗਾਓ ਤੇਰੇ ਘਰ ਸਦਾ ਸਦਾ ਹੈ ਨਿਆਓ ਸਾਚੇ ਸਾਹਿਬ ਅਲਖ ਅਪੇਵ ਨਾਨਕ ਲਾਇਆ ਲਾਗਾ ਸੇਵ ਆਸਾ ਮਹੱਲਾ ਪੰਜਵਾਂ ਨਿਕਟ ਜੀ ਕੈ ਸਾਧੀ ਸੰਗਾ ਕੁਦਰਤ ਵਰਤੈ ਰੂਪ ਅਰ ਰੰਗਾ ਕਰੈ ਨ ਝੂਰੇ ਨਾ ਮਨ ਰੋਵਨ ਹਾਰਾ ਅਵਨਾਸੀ ਅਵਿਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਰਹਾਓ ਤੇਰੇ ਦਾਸਰੇ ਕੋ ਕਿਸਕੀ ਕਾਣ ਜਿਸਕੀ ਮੀਰਾ ਰਾਖੈ ਆਣ ਜੋ ਲੋਡਾ ਪ੍ਰਭ

ਸੇ ਗੁਨੇ ਅੱਛਾ ਦਿਓ ਪ੍ਰਾਣੀ ਤਿਸ ਸਿਉ ਲੂਕ ਜੋ ਸਦਹੀ ਸੰਗੀ ਕਾਮਨ ਆਵੈ ਸੋ ਫਿਰ ਫਿਰ ਮੰਗੀ ਕਹ ਨਾਨਕ ਪ੍ਰਭ ਦੀਨ ਦਿਆਲਾ ਜੋ ਭਾਵੈ ਤਿਉ ਕਰ ਪ੍ਰਤਿਪਾਲਾ ਆਸਾ ਮਹੱਲਾ ਪੰਜਵਾਂ ਜੀਅ

ਪੰਜਵਾ ਅਨਦ ਵਿਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮਗਰੀ ਪੂਰੇ ਠਾਕੁਰ ਕੀ ਭਰਪੂਰ।

ਪੰਜਵਾਂ ਜੋਤ ਦਭਾਵੈ ਸੋ ਪਰਵਾਨਾ ਸੁਖ ਸਹਿਜ ਮਨ ਸੋਈ ਕਰਨੇ ਕਾਰਨ ਸਮਰੱਥ ਅਪਾਰਾ ਅਵਰ ਨਹੀਂ ਰੇ ਕੋਈ ਤੇਰੇ ਜਨ ਰਸਕ ਰਸਕ ਗੁਣ ਗਾਵੈ ਮਸਲਤ ਮਤਾ ਸਿਆਣਪ ਜਨ ਕੀ ਜੋ ਤੂੰ ਕਰੈ ਕਰਾਵੈ ਰਹਾਓ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ

ਕਲਾ ਪੰਜਵਾਂ ਜਨਮ ਜਨਮ ਕੀ ਮਲ ਧੋਵੈ ਪਰਾਈ ਆਪਣਾ ਕੀਤਾ ਪਾਵੈ ਇਹਾ ਸੁਖ ਨਹੀਂ ਦਰਗਾਹ ਢੋਈ

ਜਾਇਆ ਰਸਕ ਰਸਕ ਵਿਦਸਾਨਾ ਰੇ ਆਸਾ ਮਹੱਲਾ ਪੰਜਵਾਂ ਬੰਧਨ ਕਾਟ ਵਿਸਾਰੇ ਔਗਣ ਆਪਣਾ ਬਿਰਦ ਸਮਾਰਿਆ ਹੋਏ ਤਿਰਪਾਲ ਮਾਤ ਪਤਨਿਆਈ ਬਾਰਕ ਜੋ

ਪਾਖੈ ਉਹੋ ਸੁਖ ਉਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮ ਮਿਲੈ ਰੰਗ ਮਾਣੀ ਤੁਧ ਆਗੈ ਅਰਦਾਸ ਹਮ

ਮਹੱਲਾ ਪੰਜਵਾਂ ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪਤ ਉਹ ਚੌਕੁੰਟ ਮਾਨੈ ਦਰਸ਼ਨ ਮਾਗੋ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਓ ਜਾ ਕੇ ਨਿਕਟ ਨ ਆਵੇ ਕੋਈ ਸਗਲਾ ਸਗਲ

ਕੇਲਾ ਉਸ ਆਨੰਦਤਾ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ ਜਾ ਉਹ ਨਿਰਮਲਤਾ ਹਮ ਜਚਨਾ ਹਮ ਕਿਛ ਨਾਹੀ ਏਕੈ ਉਹੀ ਆਗੈ ਪਾਛੈ ਏਕੋ ਸੋਈ ਨਾਨਕ ਗੁਰ ਖੋਏ ਭ੍ਰਮ ਪੰਗਾ ਹਮ ਓਏ ਮਿਲ ਹੋਏ ਇੱਕ ਰੰਗਾ ਆਸਾ ਮਹੱਲਾ ਪੰਜਵਾਂ

ਆਪ ਹੋਈ ਮਿਲੈ ਨਾ ਭੁੱਲੈ ਜਿਸ ਕਿਰਪਾਲ ਤਿਸ ਸਾਧ ਸੰਗ ਭੁੱਲੇ ਕਹ ਨਾਨਕ ਤੇ ਰਹਿ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਆਸਾ ਮਹੱਲਾ ਪੰਜਮਾ ਭੂਪਤ ਹੋਏ ਕਹਿ ਰਾਜ ਕਮਾਇਆ ਕਰ ਕਰ ਅਨਰਥ ਬਿਹਾਜੀ ਮਾਇਆ ਸੰਚਤ ਸੰਚਤ ਫੈਲੀ ਕੀਨੀ ਪ੍ਰਭ ਉਸ ਤੇ ਡਾਰ ਅਵਰ ਕੌ ਦੀਨੀ ਕਾਚ ਗਗਰੀਆ ਅੰਬ ਮਜਰੀਆ ਗਰਭ ਗਰਭ ਓਹਾਹੂ ਮਹਿ ਪਰਿਆ ਰਹਾਓ ਨਿਰਭਉ ਹੋਇਓ।

ਕਰ ਸਤਮਾ ਮਹੱਲਾ ਪੰਜਵਾਂ ਹਰ ਕਾ ਨਾਮ ਹਿਰਦੇ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੀਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ।

ਕਰਿਆ ਸੁਹਾਗਨ ਸਿੰਗਾਰ ਕਰੀ, ਮਨ ਮੇਰੇ ਕੀ ਤਪਤ ਹਰੀ। ਭਲੋ ਭਇਓ ਪ੍ਰਿਆ ਕਹਿਆ ਮਾਨਿਆ, ਸੁਖ ਸਹਿ

0: ਦਾਸ ਰਾਵ ਵੱਲੋਂ ਕੀਰਤਨ ਦੀ ਸਮਾਪਤੀ ਜੀ। ਪਿਛਲੇ ਦਿਨਾਂ ਤੋਂ ਹੁਣ ਤੱਕ ਗੱਲਾਂ ਹੋ ਗਈਆਂ ਹੋਣਗੀਆਂ। ਗੁਰੂ ਬਖਸ਼ਣਹਾਰ, ਸੰਗਤ ਬਖਸ਼ਣਹਾਰ ਬਖਸ਼ ਲੈਣਾ ਜੀ। ਅਰਦਾਸ ਕਰਦੇ ਨੇ ਸਤਿਗੁਰੂ ਅੱਗੇ ਤੋਂ ਸਮਰਥ ਬਖਸ਼ੀ ਜੀ। ਫਿਰ ਮੈਂ ਪ੍ਰਬੰਧਕ ਵੀਰਾਂ ਦਾ ਧੰਨਵਾਦ ਕਰਦਾ ਹਾਂ। ਗੁਰੂ ਘਰ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਹੈ ਜੋ ਮੈਨੂੰ ਮਾਣ ਦਿੰਦੇ ਹਨ। ਅਗਲਾ ਪ੍ਰੋਗਰਾਮ ਇੱਥੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਰੂਪ ਗੁਰੂ ਸਵਾਰੀ ਸਾਹਿਬ।

ఉంటుంది.

0: ਮੰਮੀ ਨੂੰ ਸੁਣਦੀ ਸੀ
1: ਜੇ ਕੁਝ ਕਹਿਤਾ ਤਾਂ ਫਿਰ ਕਮਿਊਨਿਟੀ ਵਿੱਚ ਕਰ ਲੈ ਉਹ ਦੋਵੇਂ ਜਾਣੇ ਹੁਣ ਲੱਗੇ ਹੋਏ ਨੇ
0: ਅੱਛਾ
1: ਪੂਰਾ ਦਿਨ ਮੰਡੇ ਨੂੰ ਪੂਰਾ ਦਿਨ ਨੱਚ ਲਾਇਆ ਤੇ
0: ਨਾਲੇ ਥੱਲੇ ਬੈਠੇ ਹੁੰਦੇ ਉਹੀ ਉਹਨਾਂ ਨੂੰ ਪਤਾ ਨਾ
1: ਥੱਲੇ ਟੀਵੀ ਲਾਇਆ ਉਹਨਾਂ ਨੇ
0: ਦੇਖਦੇ ਹੁੰਦੇ
1: ਮੈਂ ਨਾ ਜਿੰਨੇ ਜਾ ਕੇ ਬੈਠਿਆ ਨਾ ਤੇ ਪੈਸੇ ਵਿੱਚ ਪਾਰਟੀਆਂ ਨੂੰ ਪਿਆਰ ਮਿਲਿਆ ਦੇਖਦੇ ਆਉਣਾ ਜਾਣਾ ਇੰਨਾ ਸੌਖਾ ਨਹੀਂ ਪੌਣਾ ਘੰਟਾ ਵੀ ਸਾਨੂੰ ਵੱਜਣਾ ਦੂਰ ਕੁੱਪਟੀ ਹੋਣਾ ਸ਼ਾਮ ਨੂੰ 7 ਵਜੇ ਤੱਕ ਇਹਨਾਂ ਦਾ 300 ਹੋ ਗਿਆ ਇਹ ਦੋਵੇਂ ਆ ਬੋਸ ਹੋ ਗਏ ਅੱਜ ਵੀ ਹੁਣ ਕਰਨਗੇ ਕਹਿਣਾ ਅਸੀਂ ਇਹਨਾਂ ਨੂੰ ਅੱਧਾ ਤੁਸੀਂ ਕਰ ਲਓ ਅੱਧਾ ਅਸੀਂ ਕਰ ਲਓ
0: ਉਹ ਠੀਕ ਉਹ ਠੀਕ
1: ਸਾਢੇ 700 ਕਿੰਨੇ ਬਣ ਜਾਣਗੇ ਉਹਨੇ ਕੰਮ
0: ਅੱਧਾ 6 ਬਰ
1: 700 ਦੇ ਕੁਛ ਮਤਲਬ
0: 700 ਕੋਈ ਗੱਲ ਨਹੀਂ ਰਾਤੀ 9-10 ਵਜੇ ਤੱਕ
1: ਜਿਹਦਾ ਮਰਜ਼ੀ ਹੋ
0: ਤੁਸੀਂ ਆਪੇ 10 ਵਜੇ ਦੂਰ ਜਾਣਾ ਉਹਦਾ ਸਸਤੇ ਆਉਣਾ ਬੁਲਾ ਲਓ ਉਹਨਾਂ ਨੂੰ ਨਾਲੇ ਉਹ ਕਹਿੰਦੇ ਉਹ ਫੋਟੋ ਲਿਆਉਣਗੇ ਉਹਨੂੰ ਮਿਲੇ ਜਾ ਕੇ ਫੋਟੋ ਲਿਆ
1: ਪਾਠ ਕਰਨਾ ਤਾਂ ਸਭ ਕੁਛ ਆਪ ਹੀ ਕਰ
0: ਨਹੀਂ ਕਰਨਾ ਠੀਕ ਠਾਕ ਲੱਗਦਾ ਸਰ
1: ਜਦੋਂ
0: ਮੈਂ ਤੁਹਾਨੂੰ ਦੱਸਾਂ
1: ਇੱਕ ਐਸਾ ਬੰਦਾ ਦੱਸੋ ਪਰਿਵਾਰ ਦੱਸੋ ਜਿਹਦੇ ਘਰ ਨਹੀਂ
0: ਮੈਨੂੰ ਇਹ ਗੱਲ ਚ ਕਈ ਵਾਰੀ ਕੀ ਹੋਇਆ ਅੱਜ ਸਾਹਿਬ ਪੂਰੇ ਟਟਕਾ ਰਹੇ ਦੱਸ ਕਈ ਵਾਰੀ ਡਾਕਟਰ ਸਾਹਿਬ ਨੂੰ ਉਹ 1-2 ਸਾਲ ਹੀ ਕੀਤੀ ਬਹੁਤ ਲਾਇਕ ਕਰਦੇ ਡਾਕਟਰ ਸਾਹਿਬ ਉਹਨੂੰ ਕਹਿੰਦੇ ਤੁਹਾਡੇ ਤਾਂ ਲੱਗਦੀ ਹੈ

主要呢

ਵਾਹਿਗੁਰੂ।

ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ ਤੇਰਾ, ਤੁਝ ਕੋ ਤੂੰ ਸੁਤੇ ਕਿਆ ਲੱਗ ਮੇਰਾ। ਰਾਮ ਗਯੋ ਰਾਵਣ ਗਯੋ ਜਾ ਕੋ ਪਰਵਾਰ, ਕਹਿ ਨਾਨਕ ਤਿਰ ਕਛ ਨਹੀਂ, ਸੁਪਨੇ ਜੋ ਸੰਸਾਰ। ਚਿੰਤਾ ਤਾਂ ਕੀ ਚੀਜ਼ ਹੈ ਜੋ

ਜਿਨ ਜਗ ਧੰਦੇ ਲਾਇਆ ਮੋਹਲਤ ਪੂਨੀ ਪਾਏ ਭਰੀ ਜਾਨੀ ਅੜਾ ਕੱਤ ਚਲਾਇਆ ਜਾਨੀ ਕੱਤ ਚਲਾਇਆ ਲਿਖਿਆ ਆਇਆ

ਜੈ ਆਪੇ ਹੁਕਮ ਵਜਾਣ ਜਿਨ ਕਿਚ ਕੀਆ ਸੋਈ ਜਾਣ ਤਾਂ ਕਾਰੂ ਕਿਆ ਪਾਰੋ ਨਾਨਕ ਕਿਸਨੋ ਬਾਬਾ ਰੋਈਐ।

ਸਾਜਿਆ ਸਚੜਾ ਅਲਖ ਅਪਾਰੋ ਦੋਇ ਕੁੜ ਜੋੜ ਵਿਛੋੜੀਅਨ ਗੁਰਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਿਅਨ ਐਨ ਸਿਤਲਤ ਵਿਚਾਰੋ ਸਚੜਾ ਸਾਹਿਬ ਸਚ ਤੋਂ ਸਚੜਾ ਦੇ ਪਿਆਰੋ ਰਾਹੋ ਤੁਧ ਸਿਰਜੇ ਮੇਦਨੇ ਦੁਖ ਸੁਖ ਦੇਵਣ ਹਾਰੋ ਨਾਰੇ ਪ੍ਰਖ ਸਿਰਜੀਐ।

ਜੰਮਣ ਮਰਨਾ ਆਇ ਗਿਆ, ਬਧਿਕ ਜਿਉ ਬਿਕਾਰੋ, ਬੁੜਲੇ ਨਾਮ ਸਾਰਿਆ, ਬੁੜਲੇ ਕਿਆ ਤਿਤਚਾਰੋ, ਗੁਣ ਛੋੜ ਵਿਖਲਦਿਆ, ਔਗੁਣ ਕਾਵਣ ਜਾਰੋ, ਸਤੜੇ ਆਏ।

ਆਇਆ ਜਗ ਮੈਂ ਦੁੱਖ ਸੁਖ ਲੇਖ ਲਿਖਾਇਆ ਲਿਖੀਅੜਾ ਸਾਹਾ ਨਾਟਲ ਜਿਹੜਾ ਪੂਰਬ ਕਮਾਇਆ ਬੈ ਸੱਚ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤਲਾ ਗਾ ਕਾਮਣ ਯਾਰੇ ਕਾਮਣ ਪਾਏ ਬਹੁ ਰੰਗੇ ਗਲਤਾ ਗਾ ਓਛੇ ਮਤ ਭਇਆ ਮਨ ਹੋਛਾ

ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟੋਲ ਅਤੋਲ ਠਾਕੁਰ

ਪਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈ ਨਾਵੇ, ਸਤਿਗੁਰੂ ਪਰਤਕ ਹੁੰਦਾ, ਬੈਰਾਜ ਆਪ ਟਿਕਾਇਆ, ਸਭ ਸਿੱਖ ਬੰਦਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ, ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੋਇ ਕਰ ਜੋੜ ਕਰ ਅਰਦਾਸ ਤੁਦ ਭਾਵੀ ਤਾਂ ਆਣੇ ਰਾਸ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਕਾਚ ਕੁਰਾਸ ਤਾਂ ਕੋ ਵਿਘਨ ਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਨੇ ਧਿਆਏ ਤਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰੀਐ ਕਰਨੋ ਨਿਧ ਆਵੇ ਧਾਈ ਸਭ ਥਾਈ ਹਵਨ ਸਤ ਸ੍ਰੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹਵਨ ਸਤ ਸ੍ਰੀ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤਾ ਧਿਆਨ ਦਰ ਕਰ ਬੋਲੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀਆਂ ਮੁਕਤੀਆਂ ਹੱਟੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਵਹਾਈ ਦੇਖ ਕੇ ਅੰਡਿਤ ਕੀਤਾ ਤਿੰਨਾ ਪਿਆਰੀਆਂ ਸਚਿਆਰੀਆਂ ਦੇ ਪੁੱਤਰ ਕਮਾਈਦਾ ਧਿਆਨ ਦਰ ਕਰ ਬੋਲੋ ਜੀ ਸ੍ਰੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਹੇਤ ਸ਼ੀਸ ਦਿੱਤੇ ਬਲ ਬਲ ਕਟਾਏ ਖੋਪਰੀਆਂ ਲੁਹਾਈਆਂ ਚਾਰ ਖੰਡੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਸਿੱਖੀ ਕੇ ਸਵਾਸਾਂ ਨਾਲ ਨਿਭਾਈ ਤਿਨਾਂ ਦੇ ਪਵਿੱਤਰ ਕਮਾਈ ਦਾ ਧਿਆਨ ਦਰ ਕਰ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰ ਕਰ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪਿਰਥ ਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਚਿਤਾ ਮਨ ਕਾ ਸਤਕਾਰ ਸਰਬ ਸੁਖੋਇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਚਿਆਰੀ ਆਦਿ ਦੇਖ ਤੇਗ ਫਤਿਹ ਬ੍ਰਿਧੀ ਪਾਇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਰੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੀ ਦੀ ਅਟਲ ਧਰਮ ਜੀ ਦਾ ਜੈਕਾਰਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਗੁਰਸਿੱਖਾਂ ਦਾ ਮੰਨੇ ਵਾ ਮਤ ਉੱਤੇ ਮਤ ਪਤਾ ਰਾਖਾ ਕੋ ਵਾਹਿਗੁਰੂ ਇਹ ਅਕਾਲ ਪ੍ਰਕੁੰਤ ਜਾਮਿਨ ਆਪਣੇ ਪੰਥ ਦੇ ਸਲਾਹ ਸਹਾਇ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਸੇਵਕਾਂ ਨੂੰ ਬਖਸ਼ਿਸ਼ ਕਰੋ ਇਹ ਨਿਮਾਣੀਆਂ ਦੇ ਮਾਂ ਨਿਤਾਣੀਆਂ ਦੇ ਤਾਣ ਓਟੀਆਂ ਦੀ ਓਟਨੀ ਆਸਰੀਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾ ਕਮਲਾ ਵਿਖੇ ਅਰਦਾਸ ਬੇਨਤੀ ਜੋਲੀ ਚੇ ਪਾਤਸ਼ਾਹ ਜੀਓ ਆਪ ਜੀ ਦੇ ਹੁਕਮਾਂ ਅਨੁਸਾਰ ਚੇ ਪਾਤਸ਼ਾਹ ਜੀਓ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਤੀ ਜਾਏ ਦੇ ਮਹਾਂਵਾਕ ਨੂੰ ਸਾਚੇ ਪਾਤਸ਼ਾਹ ਜੀਓ ਰਾਣਾ ਰਾਮ ਨਾ ਕੋ ਰਹਿ ਰੰਗਨਾ ਤੁੰਗ ਫਕੀਰ ਵਾਰੇ ਆਪੋ ਆਪਣੀ ਕੋਈ ਨਾ ਬੰਦਾ ਧੀਰ ਚੇ ਪਾਤਸ਼ਾਹ ਜੀਓ ਆਪ ਜੀ ਦੇ ਗੁਰੂ ਘਰ ਦੇ ਸੇਵ ਚੇ ਪਾਤਸ਼ਾਹ ਸਰਗਵਾਸੀ ਮਾਤਾ ਦਲਜੀਤ ਕੌਰ ਬੁੱਟਰ ਚੇ ਪਾਤਸ਼ਾਹ ਜੀਓ ਜਿੰਨੀ ਸਵਾਸਾਂ ਦੀ ਕੁੰਜੀ ਦੇ ਕੇ ਸੰਸਾਰ ਵਿੱਚ ਭੇਜਿਆ ਸੱਚੇ ਪਾਤਸ਼ਾਹ ਜੀਓ ਇਸ ਸੰਸਾਰ ਦੀ ਯਾਤਰਾ ਸੰਪੂਰਨ ਕਰਕੇ ਸੱਚੇ ਪਾਤਸ਼ਾਹ ਜੀਓ ਆਪਣੇ ਚਰਨਾਂ ਵਿੱਚ ਜਾ ਬਿਰਾਜੇ ਸੱਚੇ ਪਾਤਸ਼ਾਹ ਜੀਓ ਉਹਨਾਂ ਦੀ ਆਤਮਾ ਨੂੰ ਠੰਡ ਬਖਸ਼ਿਸ਼ ਸੱਚੇ ਪਾਤਸ਼ਾਹ ਜੀਓ ਆਤਮਾ ਨੂੰ ਠੰਡ ਬਖਸ਼ਿਸ਼ ਆਵਾਗਮਨ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ ਜੀਓ ਸਮੂਹ ਬੂਟਰ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀਓ ਸਰਗਵਾਸੀ ਮਾਤਾ ਦਲਜੀਤ ਕੌਰ ਬੁੱਟਰ ਸੱਚੇ ਪਾਤਸ਼ਾਹ ਜੀਓ ਉਹਨਾਂ ਦੇ ਅੰਤਿਮ ਅਰਦਾਸ ਵਾਸਤੇ ਸਮੂਹ ਸੰਗਤਾਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਸੱਚੇ ਪਾਤਸ਼ਾਹ ਜੀਓ ਇਸ ਵੇਲੇ ਆਪ ਜੀ ਦੇ ਹਜ਼ੂਰ ਪਵਿੱਤਰ ਦੀਵਾਨ ਸਜਾਏ ਗੁਰੂ ਸਜੇ ਦੀਵਾਨ ਆਮ ਸੱਚੇ ਪਾਤਸ਼ਾਹ ਜੀਓ ਅਲਾਹਣੀਆਂ ਦੇ ਪਾਠ ਰਾਮ ਕਰੀ ਸੱਦੇ ਪਾਠ ਕੀਤੇ ਸੱਚੇ ਪਾਤਸ਼ਾਹ ਜੀ ਉਪਰੰਤ ਬੈਰਾਗ ਮੈਂ ਕੀਰਤਨ ਮੈਂ ਸੱਚੇ ਪਾਤਸ਼ਾਹ ਸੇ ਪੋੜਿਆਂ ਆਨੰਦ ਸਾਹਿਬ ਦੀ ਅਰਦਾਸ ਅੱਖਰ ਵਾਧਾ ਗਾਟਾ ਬੁਲਜੂ ਆਪਣੇ ਸੱਚੇ ਪਾਤਸ਼ਾਹ ਜੀਓ ਬਾਣੀ ਪੜੀ ਸੁਣੀ ਸਤਿਗੁਰ ਵਿੱਚ ਪ੍ਰਵਾਨ ਕਰਨਾ ਬਾਣੀ ਦਾ ਭਾਵ ਸੱਚੇ ਪਾਤਸ਼ਾਹ ਜੀਓ ਉਸ ਵਿਛੜੀ ਰੂਹ ਨੂੰ ਸੱਚੇ ਪਾਤਸ਼ਾਹ ਜੀ ਪਰਲੋਕ ਵਿੱਚ ਸਹਾਈ ਹੋਣਾ ਸੱਚੇ ਪਾਤਸ਼ਾਹ ਜੀਓ
ਉਹਨਾਂ ਦੀ ਆਤਮਾ ਨੂੰ ਠੰਡ ਬਖਸ਼ਿਸ਼ ਕਰਨ ਸੇ ਪਾਤਸ਼ਾਹ ਜੀ ਓ ਲੱਖਾਂ ਚੌਰਾਸੀਆਂ ਗੇੜੀਆਂ ਤੋਂ ਬਚਾ ਕਰਨ ਸੇ ਪਾਤਸ਼ਾਹ ਜੀ ਓ ਕਿਰਪਾ ਕਰਨੀ ਸਤਿਗੁਰੂ ਜੀ ਓ ਪਿੱਛੇ ਪਰਿਵਾਰ ਨੂੰ ਭਾਣਾ ਮਨਨ ਦਾ ਬਲ ਉਦਮ ਬਖਸ਼ਿਸ਼ ਕਰਨਾ ਸੇ ਪਾਤਸ਼ਾਹ ਜੀ ਪਰਿਵਾਰ ਦੇ ਸਿਰ ਤੇ ਮਹਿਰਾਂ ਪ੍ਰਿਆਤ ਰੱਖਣਾ ਦੁੱਖਾਂ ਕਸ਼ਟਾਂ ਕਲੇਸ਼ਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਵੇਸ਼ ਨਾਮਦਾਨ ਦੀ ਦਾਤ ਬਖਸ਼ਣ ਸੇ ਪਾਤਸ਼ਾਹ ਜੀ ਪਰਿਵਾਰ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਆਪਣੇ ਨਾਮ ਦਾ ਵਾਸਤਾ ਬਖਸ਼ਿਸ਼ ਕਰਨਾ ਸਤਿਗੁਰੂ ਜੀ ਓ ਪਰਿਵਾਰ ਵੱਲੋਂ ਸੇਵਾ ਹੋ ਰਹੀ ਸੱਚੇ ਪਾਤਸ਼ਾਹ ਜੀ ਓ ਸੇਵਾ ਕੀਤੀ ਗਈ ਸੱਚੇ ਪਾਤਸ਼ਾਹ ਜੀ ਓ ਕਿਰਪਾ ਕਰਨੀ ਸੇਵਾ ਦਾ ਫਲ ਉਹਨਾਂ ਦੀ ਆਤਮਾ ਨੂੰ ਸੁੱਖ ਸ਼ਾਂਤੀ ਦਾ ਨਿਵਾਸ ਬਖਸ਼ਿਸ਼ ਕਰਨ ਸੱਚੇ ਪਾਤਸ਼ਾਹ ਜੀ ਓ ਪਰਿਵਾਰ ਨੂੰ ਸਦਾ ਹੀ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਹਰ ਪ੍ਰਕਾਰ ਖਤਰੇ ਰੱਖਿਆ ਕਰਨ ਸੱਚੇ ਪਾਤਸ਼ਾਹ ਜੀ ਓ ਪਰਿਵਾਰ ਵੱਲੋਂ ਬੇਅੰਤ ਬੇਅੰਤ ਮਾਇਆ ਭੇਟਾਂ ਵਿੱਚ ਸੱਚੇ ਪਾਤਸ਼ਾਹ ਜੀ ਓ ਆਪ ਜੀ ਦੇ ਲਈ ਸੋਹਣੇ ਪੁਰਤਾ ਕੇ ਹਾਜ਼ਰ ਕੀਤੇ ਸੱਚੇ ਪਾਤਸ਼ਾਹ ਜੀ ਆਪ ਅਜੀ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਲੋਕ ਪਰਦੇ ਢੱਕੀ ਰੱਖਣ ਸੱਚੇ ਪਾਤਸ਼ਾਹ ਜੀ ਓ ਪਰਿਵਾਰ ਨੂੰ ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ੋ ਨਾਮ ਦੀ ਦਾਤ ਬਖਸ਼ਣ ਸੱਚੇ ਪਾਤਸ਼ਾਹ ਨਾਮ ਸਿਮਰਨ ਦੀ ਦਾਤ ਬਖਸ਼ਣ ਸੱਚੇ ਪਾਤਸ਼ਾਹ ਜੀ ਓ ਪਰਿਵਾਰ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨ ਸੱਚੇ ਪਾਤਸ਼ਾਹ ਜੀ ਓ ਸ਼ੁੱਧ ਤੇ ਸਪੱਟ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਸਤਿਗੁਰੂ ਜੀ ਓ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਲੰਗਰਾਂ ਦੀ ਸੇਵਾ ਹੋ ਰਹੀ ਸੱਚੇ ਪਾਤਸ਼ਾਹ ਜੀ ਓ ਇਸ ਵੇਲੇ ਆਪ ਜੀ ਦੇ ਹਜ਼ੂਰ ਸੰਗਤਾਂ ਵੱਲੋਂ ਕੜਾ ਪ੍ਰਸਾਦ ਦੀ ਦੇਖ ਹਾਜ਼ਰੀ ਆਪ ਆਪਣੇ ਦਰ ਤੇ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਸਾਦ ਸਾਧ ਸੰਗਤ ਨੂੰ ਵਰਤੇ ਜੋ ਜੀ ਸਕੇ ਸੋ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਪੇ ਸੱਚੇ ਪਾਤਸ਼ਾਹ ਜੀ ਓ ਪਵਿੱਤਰ ਹੁਕਮਨਾਮੇ ਕੀ ਦਾਤ ਪੁੱਛ ਕੇ ਆਪ ਜੀ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਰੇ ਜੀ ਨਾਮ ਦੇ ਆਪ ਜੀ ਦਾ ਨਾਮ ਚਿੱਤੀ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਕਾਰ ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਸਾਥੀ ਜੀ, ਆਪਾਂ ਸਾਰੇ ਹੀ ਸਰਗਵਾਸੀ ਮਾਤਾ ਦਲਜੀਤ ਕੌਰ ਜੀ ਬੁੱਟਰ, ਜਿਨ੍ਹਾਂ ਨੂੰ ਸਰੀਰ ਕਰਕੇ ਸਦੀ ਵੀ ਵਿਛੋੜਾ ਉਹ ਦੇ ਗਏ ਹਨ, ਉਹਨਾਂ ਦੀ ਅੰਤਿਮ ਯਾਤਰਾ ਵਿੱਚ ਆਪ ਜੀ ਸਾਰੇ ਹੀ ਆਪਣਾ ਕੀਮਤੀ ਸਮਾਂ ਕੱਢ ਕੇ ਪਹੁੰਚੇ ਹੋ। ਸੋ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਬੁੱਟਰ, ਉਹਨਾਂ ਦੇ ਪਰਿਵਾਰ ਵੱਲੋਂ ਦਰ ਆਏ ਸਮੂਹ ਸਾਧਸੰਗ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਪਰਿਵਾਰ ਦੇ ਨਾਲ ਇਸ ਦੁੱਖ ਭਰੇ ਸਮੇਂ ਵਿੱਚ ਪਹੁੰਚੇ ਹੋ। ਸੋ ਪਰਿਵਾਰ ਵੱਲੋਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉੱਥੇ ਸਤਿਕਾਰਯੋਗ ਹਰਮੀਤ ਸਿੰਘ ਜੀ ਸਚਦੇਵਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਪਰਿਵਾਰ ਨੂੰ ਹੈਲਪ ਕੀਤੀ ਹੈ ਅਤੇ ਦਾਸ ਦੇ ਜੱਥੇ ਨੂੰ ਇਹ ਸੇਵਾ ਬਖਸ਼ਿਸ਼ ਕੀਤੀ ਹੈ। ਸੋ ਪਰਿਵਾਰ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਪਰਿਵਾਰ ਦੇ ਨਾਲ ਇਸ ਦੁੱਖ ਭਰੇ ਸਮੇਂ ਦੇ ਵਿੱਚ ਪਰਿਵਾਰ ਨੂੰ ਹੈਲਪ ਕਰਦੇ ਰਹੇ ਹਨ। ਸਚਦੇਵਾ ਜੀ, ਸਤਿਗੁਰੂ ਪਾਤਸ਼ਾਹੀ ਕਿਰਪਾ ਕਰਨ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਸਦਾ ਹੀ ਮਾਤਾ ਦੀ ਅਸੀਸਾ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਦਹਿ ਕਰਤਾਰਾ, ਇਹ ਅਸੀਸਾਂ ਸਦਾ ਹੀ ਪਰਿਵਾਰ 'ਤੇ ਬਣੀਆਂ ਰਹਿਣ ਮਾਤਾ ਜੀ ਦੀ। ਸੋ ਇੰਨੀ ਸੇਵਾ ਪ੍ਰਵਾਨ ਕਰੀ, ਕੜਾ ਪ੍ਰਸਾਦ ਦੇਵ ਵਰਤਣ ਲੱਗੀ ਹੈ, ਉਪਰੰਤ ਜਿਨ੍ਹਾਂ ਵੀਰ ਭੈਣਾਂ ਨੇ ਲੰਗਰ ਨਹੀਂ ਛਕਿਆ ਹੈ ਉਹ ਬੜੇ ਪਿਆਰ ਦੇ ਨਾਲ ਗੁਰੂ ਦਾ ਲੰਗਰ ਛਕ ਸਕਦੇ ਹਨ। ਦੀਵਾਨਾਂ ਦੀ ਇੱਥੇ ਸਮਾਪਤੀ ਹੈ, ਵੱਧ ਘੱਟ ਸਮਾਂ ਲੱਗਿਆ ਖਿਮਾ ਦੇ ਜਾ ਚੁੱਕ ਹਾਂ, ਕਿਉਂਕਿ ਆਪ ਜੀ ਸਵੇਰ ਤੋਂ ਹੀ ਸਮਾਂ ਕੱਢ ਕੇ ਪਹੁੰਚੇ ਹੋ। ਸੋ ਵੀਕ ਡੇ ਚੱਲ ਰਹੀ ਹੈ, ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬੁੱਟਰ ਪਰਿਵਾਰ ਵੱਲੋਂ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਹੈ। ਸੋ ਪਰਿਵਾਰ ਵੱਲੋਂ ਭਾਈ ਜਗਦੀਪ ਸਿੰਘ ਜੀ ਬੁੱਟਰ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਦੀਵਾਨਾਂ ਦੀ ਇੱਥੇ ਸਮਾਪਤੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿੰਘ ਜੀ ਤੇ ਉਹਨਾਂ ਦਾ ਜੱਥਾ ਜੀ ਸਾਰੇ ਸਟੇਜ ਤੇ ਆ ਜੀ। ਇਹ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 31 ਰਾਗ ਦਰਬਾਰ ਨਿਰਧਾਰਤ ਰਾਗਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਤੇ ਇਹ ਅੱਜ ਦੋ ਰਾਗਾਂ ਵਿੱਚ ਕੀਰਤਨ ਕਰਨਗੇ। ਰਾਗ ਬਿਲਾਵਲ ਤੇ ਰਾਗ ਟੋਟੀ ਤੇ ਭਾਈ ਸਾਹਿਬ ਦਾ ਸਮਾਂ ਹੈ 12:40 ਵਜੇ ਤੱਕ। ਆਓ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ।

ਔਰ ਸਤਸੰਗ ਜੀਓ ਇਹ ਰਾਗ ਸੁਖੜਈ ਹੈ ਜੋ ਆਪ ਜੀ ਨੂੰ ਸੁਣਾਉਣ ਲੱਗੇ ਹਾਂ। ਇਸ ਵਿੱਚ ਗੁਰੂ ਪਾਤਸ਼ਾਹ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਨਾ, ਜੇ ਸੋ ਤਾਵੇ ਪ੍ਰਾਣੀਆਂ ਪਾਵੇ ਤੁਰ ਲੈਣਾ, ਜੋ ਤੇਰੇ ਮਸਤਕ ਤੇ ਲਿਖਿਆ ਹੈ, ਬਿਨ ਕਰਮਾ ਕਿਛੂ ਨਾ ਲੱਭੇ ਜੇ ਫਿਰੇ ਸਭ ਤਰਨਾ, ਗੁਰਮਿਲ ਪਾਓ ਗੋਬਿੰਦ ਕਾ ਭੈ ਡਰ ਦੂਰ ਕਰਨਾ। ਇਹ ਵੀ ਬੜੀ ਪੁਰਾਤਨ ਰੀਤ ਹੈ ਜੋ ਆਪ ਜੀ ਨੂੰ ਆਪ ਸਭ ਸੁਣਨ ਵਾਲੇ ਬੈਠੇ ਹੋ ਤਾਂ ਹੀ ਦਿਲ ਕਰਦਾ, ਜੋ ਦੋ ਚੀਜ਼ਾਂ ਹਨ ਆਪ ਦੀ ਸੇਵਾ ਵਿੱਚ

ਸੋ ਇਹ ਰਾਗ ਸੁਗੜਈ ਦੀ ਬੜੀ ਪੁਰਾਤਨ ਰੀਤ ਹੈ ਜੋ ਆਪ ਨੂੰ, ਕਿਉਂਕਿ ਜਦੋਂ ਪਿਆਰ ਵਾਲੇ ਬੈਠਦੇ ਹਨ ਮੈਨੂੰ ਹਮੇਸ਼ਾ ਕਹਿੰਦੇ ਜੀ ਸਾਨੂੰ ਕੋਈ ਜਦੋਂ ਕੀਰਤਨ ਕਰਦੇ ਕੋਈ ਪੁਰਾਣੀਆਂ ਪੁਰਾਣੀਆਂ ਰੀਤਾਂ ਰਿਕਾਰਡ ਕਰਾ ਦਿਓ। ਸੋ ਅੱਜ